0: लाइन का बेहतरीन के बिल्कुल खशा हमारे पास कप्तान आप देते हैं
1: इनकी सेहत से क्योंकि दिखा तीन बक्स एंग्री और उर्दू में दरियाब
0: है इनके मुकदम और बेनदी चले
1: आज के बर्ड कॉल की तासीन सरी सेट से देखो नाइन मेडिकल
2: Tip is not a great chance. Get out of to your sh. I made some openings to show events, but to commemorations. We just vote as we create a sense to member. Crowd as a collaborate for visibility. But let us be seen, heard, celebrated. Booking today with style. You bet on air on to Sabadia 020.
3: ਚਾਰਨਾਲ ਕੋਸ਼ੇ ਨਹੀਂ ਥੋੜੀ ਗਿਲਦੇ ਸੁਗਾ ਨੇ ਉਹਨਾਂ ਦਾ ਗਰ ਪੁਰਾਣਾ ਤਾਜ਼ਾ ਸ਼ਿਲੇ ਨੂੰ ਕੋ ਸਾਥੀ ਮੇਲਾ ਤੁਮ ਨਾਲ ਆਇਆ ਗਾ ਜਿੱਕ ਤਾ ਬਡੋ ਸੋ ਜਿਹੜਾ ਉਹਨੇ ਸੰਪੋ ਕੀਤਾ ਤੇ ਵੀ ਨਾਲ ਗੱਲ ਕਰ ਤੇ ਦੇ ਜੇ ਤੋਂ ਪਾਤੀ ਨਾਲ ਜੇ ਸੋ ਰਿਹਾ ਸੀ ਕਿ ਟਰਾਟ ਜੇ ਸੱਚ ਵੀ ਪਹੁੰਚਣ ਆ ਪੀਰ ਪਰਲ ਵਾਜੀ ਅਗੇ ਰਾਮ ਨੂੰ ਚਲਦੇ ਆ ਸੁਣ ਲੈਣੇ ਆ ਤੇ ਫਿਰ ਤਾਂ ਗੱਲ ਬਤਾ ਦੀ ਰੰਗ ਰਿਪੋਰਟ ਤੇ ਬਜੇ ਮੈਂ ਬਸ ਸ਼ੇਅਰ ਕਰਨੀ

0: ਕਚਰਿਆਂ ਦਾ ਘਰ ਸਾਨੂੰ ਬੰਦ ਕਿਸੇ ਦਾ ਨਾ ਹਕੂ ਦੁਨੀਆ ਆਪਣੇ ਬੀ ਬੀ ਅੰਡੇ ਜਮੀਨ ਕਰਨਾ ਚਾਹ ਕੋਨੇ ਕਿਉ ਪੈਸੇ ਦੇ ਲੇਟ ਕਿਹੜੀ ਜੱਸ ਦੀ ਉਹ ਕਰ ਸਾਨੂੰ ਉਤਰ ਦੇ ਆ ਉਸ ਨੂੰ ਦੱਸ ਛੱਡ ਨਾ ਜੇ ਤੂੰ ਛੱਡ ਦੀ
1: ਕਾਫੀ ਕੰਟੈਂਟ ਲੋਕਲ ਨਾ ਇੱਕ ਬੀ ਵੱਡੀ ਫੇਜ ਨਹੀਂ ਆਟ ਵਾਟ ਇਸ ਦੀ ਵਿੰਡੋ ਦੇਖੋ ਜਰਾ ਤਾਂ ਬਹੁਤ ਸਾਰ ਲੋ 80 ਇਅਰਸ ਨੂੰ ਪ੍ਰਸਟੇਜ ਨੂੰ ਡਿਸ਼ਨ ਆਪਣਾ ਟ੍ਰਾਈ ਨਾ ਟਮਾ ਲਈ
0: ਆ ਬਜ਼ੁਰਗਾਂ ਦਾ
1: ਕੋਲ ਇੰਪਲੋਈ ਆ ਰਹੇ

0: πίσω στην κομμάτιξη, ήταν το λεωάνι.
1: Λοιπόν, τα εργασία και απάντησαν, δεν βέβαια.
2: ਕੀ ਤਰੀਕਾ ਪਾਰਟਿਕਸ ਪਿਆਰੀ ਸੀ ਪਤਾ ਤੁਹਾਨੂੰ ਲੋਇਆ ਆਇਆ ਵਾ 0203443 ਕਰਨ ਦੀ ਡਾਟ ਆਈਡੀ ਰੀ ਆਪ ਕਲਿੱਕ ਕੀਤੇ ਮਹਿਨ ਫਲੰਗ ਤਕਲੀਨੀ ਹਾਈ ਬਿਤਰੀ ਮਿਲੀ ਮਕਟਰ ਸੀ ਮਾਂਸੀ ਤੇ ਕਰੋ ਇਮਲ ਕੀ ਸੇ ਕੀ ਰੂਟੀਨ ਇੰਗਲਿਸ਼ ਉਹ ਮੇ ਸੋਚਨ ਦਾ

0: ਜੀ ਇਸ ਮੇਰੇ ਨਾਲ ਫੋਨ ਸੁਣ ਲਈ ਸੇ ਪ੍ਰੋਗਰਾਮ ਚ ਸਮਾਂ ਜਿਆ ਤੇ ਹਲ ਵੀ ਗੱਲਾਂ ਬਾਰੇ ਪੁੱਛੀਆਂ ਤੁਸੀਂ ਸਾਥ ਦਿੱਤੀ ਤੇ ਨਾਲ ਲੇਟਰ ਫੰਡਿੰਗ ਦੇ ਬਾਰੇ ਆਪਾਂ ਗੱਤੀ ਫੰਡ ਦੇ ਬਾਰੇ ਥੋੜਾ ਦੱਸ ਦਿੱਤੇ ਜੀ
1: ਜੀ ਆਪੇ ਟੀ ਕਾਰਨ ਚ ਪਤਾ ਦੇ ਲਈ ਗਿਆ ਮੇਰੇ ਘਰ ਨੂੰ ਕੋਈ ਵੀ ਇੱਕ ਚਾਹੀਦੀ ਜੀ ਹਾਂ ਇਸੇ ਨੂੰ ਕੋਈ ਐਟਿੰਡ ਹੁੰਦੇ ਕੋਸ ਵੀ ਕਿਸੇ ਦੀ ਕਰੇ ਹਲ ਦੀ ਕੋਰ ਨਹੀਂ ਹੋਂ ਕੇ ਉਹ ਇੱਕ ਉਹ ਨਹੀਂ ਲੈਮੈਂਟ ਦੇ ਸਕ ਸਕਦੇ ਆ ਕਿ ਉਸ ਕੇ ਆਪ ਨਿਕਸ ਕਰ ਸਕਦੇ ਉਹਦੀ ਸੋ ਫਿਰ ਲੋਕ ਪਤਾ ਹੈ ਦੇ ਐਂਡ ਇਸ ਕੀ ਪਾਸ਼ੇ ਕੇ ਲੈਂ ਕੇ ਕਿ ਵੇਰੀ ਸਿਸ ਨੀ ਲਿਖ ਸਕਦੇ ਕਿ ਆਂਦੇ ਰਹੇ ਫਿਰ ਸੋ ਤਿਆਰ ਜਿਹੜੇ ਕਿ ਇਹਨਾਂ ਦੀ ਲੰਗੜ ਨੂੰ ਵਾਇਸ ਦੇ ਕਿ ਜਿਸ ਸਦੇ ਨੂੰ ਕੀ ਰੈਗੂਲਰ ਕਰੇ ਆਂਦੇ ਆ
0: ਨੋਚ ਕਰ ਦਿੰਦੇ
1: ਆ ਮਾਲ ਦੀ ਇੱਕ ਸੈਗਮੈਂਟ
0: ਜਾ ਜੇ ਨਾ ਰਿਸ਼ ਦੇ
1: ਫੋਕਸ ਨੇ ਜੋ ਬੈਂਕ ਨੇ ਕੜੀ ਕਰੀ
0: ਆਪੇ ਫਿਰ ਸੇ ਤੁਸੀਂ ਤਾਂ ਕੱਪ ਲੱਗੇ ਨੇ
1: ਜੀ
0: ਇਹ ਬਣਾ ਰਹੀ ਸੋ
1: ਹਾਂ ਜੀ ਕਰੀ ਸੋ ਕੰਮ ਨੂੰ ਸਾਰਾ ਕਿਆ ਵੈਸੇ ਹੀ ਬਰਕਦੀ ਤੁਸੀਂ ਸਮੇਂ ਦੀ ਤੁਸੀਂ ਇਹ ਫੋਕਸ ਕੀ ਤੋਂ ਥੀਰ ਦੋ ਫਰਨ ਮੋਈ ਬਹੁਤ ਹੁੰਦੀ ਪਰ ਨਹੀਂ ਮੈਂ ਇਹ ਨਾਲ ਇਹ ਨਾ ਉਹ ਹੀ ਪਾਵ ਲੈਣ ਤੇ ਕੰਮ ਲੱਗੀ ਸ਼ਿੰਦੇ
0: ਦੀ ਦਾ ਫੇਰ ਰੁਕ ਤੇ ਨਹੀਂ ਜੇ ਚੰਗੇ ਦਰੋ ਤੁਸੀਂ ਜੇ ਆਪਣੇ
1: ਪ੍ਰੋਗਰਾਮ
0: ਨੇ ਸਰ ਨਾ

0: ਮੈਂ ਲੜੀ ਹੂੰ ਨਾ ਅਗੇ ਬਾਰੇ ਸੋਚਣ ਸੀ ਤੁਸੀਂ ਮੈਂ ਕਿਨੂੰ ਦਿਕਮਾ ਤੇ ਖਾਲ ਅਸੀਂ ਕਟੋ ਕੀ ਤੋ ਇਹ ਜਨ ਬਕਤ ਪੰਜਾਬ ਆਨ ਵਿਲ ਮੇਰੀ ਨੀਤ ਪੈਦਾ
1: ਪਹਿਲੇ

0: Egyébként már tökéletek, annól íze, példányi hanem is ízi, fél ízi, nem is szomfjál, jól tanul drágyatni.
1: ਸੋ ਰੇ ਪੇਪਰ ਦੀ ਨਾ ਸਾਡਾ ਨਾ ਪਰ ਫਿਰ ਤੋਂ ਯਾਰ ਤੁਸੀਂ ਲੈ ਲਾ ਪੈ ਰਹੇ ਹੋ ਇਹ ਵੀ ਮੈਂ ਦੇ ਮਾਨੀ ਦੇ ਪੈ ਜਾ ਪਰ ਅਨੁਸ਼ਾਸਨ ਕੋਈ ਨਹੀਂ ਕਰੇ ਤਾਂ ਲੱਗ ਆਤਮ ਬੱਤੀ ਨਹੀਂ ਲੱਗੇ ਮੈਂ ਨਾ ਜੀ ਹਾਂ ਕਰਨੇ ਹਾਕਾ ਖੜਾ ਤੇ ਪਨਿਸ਼ਮੈਂਟ ਕਰਾਈ

0: ಹೋಟೆಲ್ ಸಭೆ ಕೆಂಪು ಜೀರ ಬಡಿಗೆ ಉಚ್ಚಿಕೆ ಹತ್ರ ಸರಿ ಅಂಟೋದು ਕਿਉਂ ਪਤਾ ਲੀਡਰ ਨੇ ਕਨੇ ਉਹ ਕਾ ਤੇ ਫਲਿਟ ਤੇ ਟੜੀ ਨੂੰ ਦੇਈ ਦਾ ਪਨ ਪਿਓੜਾ ਬਣ ਮੇਰੇ ਤੇ ਜੈਕ ਨੇ ਜੁਗੇ ਚੋਸ ਪਰ ਨਾ ਉਹ ਬਣੀ ਹੈ
1: ਨਹੀਂ ਨਾਲ ਇਸ ਕਿਸੇ ਸ਼ਹਿਰ ਪੜੀ ਖਾਲੀ ਸ਼ਹਿਰ ਸੇ ਕ੍ਰਾਸ ਕਰਾ ਡੈਟ ਸੇ ਕੋਈ ਆਨੀ ਆ ਤੇ ਮਾਰ ਵਾਰੀ ਬਾਰੇ ਬਸ ਅਕਸਰ ਬਾਰੇ ਆ ਗਈ ਵੇ ਕੁਝ ਕਹਿ ਨਹੀਂ ਬਣਾਦਾ ਸਿਗਨਾ ਗ੍ਰੀਨ
0: ਸੋ ਤੋ ਡੇ ਵੀ ਨਹੀਂ ਹੁਆ ਇਹ ਮੇਰੇ ਜਾ ਤੋ ਡਿਸਨ ਇਹ ਫਾਰ ਗਈ ਨਾ ਇਹ ਤੇ ਟੜੀ ਨੇ ਉਹ ਤਾਂ ਤੇ ਪਾ ਮੈਂ ਤੇ ਰੋ ਨੇ ਚੱਕ ਕੁਝ ਖੇ ਉਸ ਜਾਨ ਨੇ ਮੈਂ ਲੈ ਜਾਣ ਪੰਦੇ ਉਸ ਆ ਬਸ ਇਹ ਵਿੱਚ ਮੈਂ
1: ਸਾਰੇ ਉਹਨਾਂ ਦੇ ਦਰਦਰ ਬਚਾਏ
0: ਇਹਨ ਚੋਈ ਤਰੀ ਸਕੁਸ਼ ਮੈਂ ਉਹਨੇ ਨੰਦੀ ਗੱਲ ਚੱਲ
1: ਉਹਨੂੰ ਬਖਿਆ ਹੋਇਆ ਤੇ ਹੁਣ ਬੇ ਪਿੰਨਾ ਦੀ ਗੱਲ ਨੂੰ ਕੋਈ ਕਰੇ ਸਾਨੂੰ ਨਾ
0: ਉਹਨੂੰ ਸ਼ਮੈਂਡੀ ਕੋਈ ਤਾਂ ਉਹਨੂੰ ਬੁਲਾਉਂਗੇ ਉੱਤੇ ਤੋਂ

0: quando ele não pode dar mais ganhar negar as vezes o cara ia falar da outra que não é bom para um dia que o doutor negar o ar cuidar saúde das pessoas não é que lhe vai fazer o dinheiro onde é que o ser um boy a um filho louco mas ita que é isso e um tu sabe não é bom aí quem quis nem ele doar ele dá e me alçava as chaves de sair nem aí o outro coisa aí não vi a dele aí o teu daniel sabado escolhe dele também para aí ele mandou ele cala pessoas lá Ani ene ondan bir dakika bu gayet ne? Bu telif neyse ya? Bu onu yapınca atıp. Oradan oraya elbine emin olandı. Bıcağın kıyas gizah her zikrar bir bilim ruhu indi. Ama bir rengi var ruhu akışlayık. Bu ne misin dedi o diye. Tıkır oraya açtığındaysa. Ya da. İrci gün çıkıp bir vanı tenisi mahvetti. İlk bağda da onda şanslı. O temin orayı tenisi apakırıyan kırıkırı kıza. Bekçe kıza. Kıza. ਸੂਰ ਦਾ ਸਫੀ ਚਾਹੀਦਾ ਬੱਚਾ ਇਹ ਆਪੇ ਸਮਝ ਤੇ ਆਪੇ ਸੂ
1: ਕਿ ਕੋਰਡ ਬੋ ਬਿਜਾ ਕੋਰਡ ਕਿ ਸੰਦ ਕਾਲ ਸਾਡੇ ਉਹਨ ਆ ਕੁੱਦੇ ਉਹ ਤਾਂ ਕਰ ਲਾਂ ਕਰ ਲਾਂ ਕਿਉਂਕਿ ਤੁਸੀਂ ਸੰਦ ਨੇ ਦਿੱਲੇ ਇੱਥੇ ਨੇ ਉਹਨਾਂ ਦੇ ਜੰਗਾ ਹੋਏ ਪਰ ਤੁਸੀਂ ਆ ਕੇ
0: ਤੋ ਬੋਲ ਨਾ ਇੱਕ ਹੋਸ ਦੇ ਪਰ ਜੇ ਬਾਸ ਜੇ ਬਿਲਕੁਲ ਸੋ ਪੇ ਸੇਮ ਸੀਗੇ ਨਾ ਦੀ ਨਾਸ਼ੋਨ ਅੰਬੀਚੂਸ਼ਨ ਟਾਈਮ ਨੇ
1: ਮੈਂ ਪਤਾ ਹੈ ਕਿ ਜਦ ਤੱਕ ਕਿਸੇ ਨਹੀਂ ਹੋਣਾ ਚਿੰਤਾ ਵੀ ਕਰਦੀ ਸਰ ਦੀ ਆਵਾਜ਼ ਸੁਣੇ ਤਾਂ ਸਭ ਨੂੰ ਤਾਂ ਉਹਨਾਂ ਨੇ ਮਤਲਬ ਉਹਨਾਂ ਨੇ ਸਾਰ ਦੀ ਡੈਥ ਹੋ ਗਈ ਬੋਕਸਮੈਨ ਬੋਨ ਦੀ ਕਰਤੀ ਸੀ ਨਾ ਮੈਂ ਸੁਣਾ ਕਰਤਾ ਫਿਰ ਉਹਨਾਂ ਨੇ ਸਪੀਡ ਪੰਜਾਬ ਦੀ ਉਹ ਪੈਸੇ ਉਹਨਾਂ ਨੇ ਵੀ ਚੱਲ

ਜਿਦਾਂ ਕੋਈ ਬੈਨਰ ਰਾਈਟ ਹੋ ਸਕਦੇ ਕਿ ਇਹਨੂੰ ਕਰਨ ਤਾਂ ਇੱਕ ਵੀ ਨਿਊਜ਼ ਜੇ ਇਹਨਾਂ ਕੀ ਹੋਣੇ ਚ ਕੁਝ ਨਹੀਂ ਜਿਹੜੇ ਮਤਲਬ ਸੀ ਦੇਖਿਆ ਇਹ ਟੈਮੋਨ ਅਰੇ ਇਹ ਵੀ ਉਹਨਾਂ ਦੀ ਤੇ ਜੇ ਪਸਾ ਕਿ ਉਹ ਸਭ ਨਹੀਂ ਕਿ ਹਿੰਦੀ ਦੇ ਵਿੱਚ ਖਤਮ ਆ ਰਹੀ ਪੰਦੀ ਉਸ ਕਰੇ ਔਰ ਇਹਨਾਂ ਦਾ ਡੇਟਾ ਉੱਪਰ ਇਸ ਲੱਖ ਸਰ 4 ਲੱਖ ਬੁਲੇ ਲੈ ਤੇ ਪਤਨੀ ਨੂੰ ਆ ਚਵਲ ਬੋਲੀ ਉਹਦੇ ਇਹ ਵੀ ਬੋਲਦੇ ਆਪਣੀ ਪਿੰਡ ਮੈਂ ਕਿਹਾ ਸੀ ਕਿ 100 ਰੁਪਏ

0: ਵਿਰੋਧੀ ਪਾਰਟੀ ਨੂੰ ਮੈਨੂੰ ਅੱਛਾ ਹੀ ਹੋ ਗਿਆ ਉਹਨੂੰ ਰੋਣ ਕੇ ਹਰਾ ਫਿਲਾ ਤੇ ਪਾਰਟੀ ਨੇ ਤਾਂ ਮੈਨੂੰ ਰੱਦ ਕੀਤੀ ਤਾਜ ਸਥਿਤੀ ਕੀ ਆ
1: ਜਦੋਂ ਸ਼ਰਦੇ ਤੋਂ ਸੌ ਗਏ ਸੜਕ ਦੇ ਬਹੁਤ ਸਾਡੇ ਸਾਡੀ ਬਾਰ

0: 3 ਮਰ ਸੰਕਟ ਤੋਂ ਪੈ ਕੋਈ ਲੈ ਕੇ 900 ਪਾਰਟਸ ਤੋਂ ਆ ਪੰਜਾਬ ਚੋਂ ਅਸਿੱਧ ਪੁਲਾ ਜਸਟ ਕੋਨ ਦਾ ਕਾਰ ਆਰਪੀ ਸਪੋਰਟ ਆਫ ਫੁੱਟਰੋ ਇੰਡੀਆ ਰੈਸ ਚੋਸ ਹੈ ਦੀ ਸਭ ਤੁਸੀਂ ਤੇ ਬਣ ਕੇ ਆ ਕੇ ਦਿਓ ਨਾਲ ਇੰਡੀਆ ਸਪੋਰਟ ਜੋ 361 ਇੱਕ ਨਾਮ ਕਰੀ ਦੇ ਵੋਟ ਫੋਰ ਪਿਕਸਲ ਫੋਟੋ ਇਹ ਨੰਬਲੀ ਫੋਟੋ ਬਣੀ ਫ੍ਰੈਂਡ ਫੋਟੋ ਵਧੀਆ ਕਰੀ ਫੋਟੋ ਦੇ ਬਾਅਦ ਦੀ ਪ੍ਰੋਗਰਾਮ ਦੇ ਵਿੱਚ ਜਦ ਵੀ ਨੇ ਥੋੜੀ ਏਸੀ ਹੋਣੀ ਆਉਂਦੇ ਦਸ ਬਾਅਦ ਥੋੜੀ ਜੀ ਕੰਮ ਬਲਤੀਆਂ ਗਈ ਅਲਬੀਟ ਪਨੀਲ ਨੇ ਕਨਫਰਮ ਕਿ ਫ੍ਰੈਂਡ ਨੂੰ ਲੋਕ ਰੱਖਿਓ ਸਵਾਲ ਉੜਿਆ ਤੇ ਨਾ ਵੱਖ ਦੇ ਸਵਾਲ ਕਰ ਜਾ ਟਕਿਆ ਜਸਾਰ ਨੂੰ ਨਿਕ ਗਿਆ ਸਿੱਖਾ ਕਿ ਖੋੜਾ ਦੇ ਕਿਚ ਤੇ ਖਿੱਕ ਹੋਏ ਜਦ ਇਹ ਕਿ ਇਹ ਸ਼ਾਇਦ ਫ੍ਰੈਂਡ ਨਾ ਡਿਨਰ ਸਦਾ ਨੇ ਲੱਗ ਤਕਰੀਬਨ ਦੀ ਪ੍ਰੀਸ਼ੇ ਕੀਤੇ ਕੋਈ ਇੰਦਨੇ ਬਾਤ ਨੇ ਸਾਹ ਪਹੁੰਚਾਉਂਦੇ ਹਾਂ ਬਿਲਾ ਅੱਗੇ ਸੀ ਜਿੱਤਾ ਕਰੋ ਇਸ ਦੇ ਚਿੰਤ ਸੀ ਕਿ ਇੱਕ ਗੱਲ ਲੈਂਦੀ ਠੀਕ ਨਾ ਤੇ ਅਲਬੰਡ ਕਰਿਆ ਤਾਂ ਦਾ
1: ਸੀ ਇਹ ਵੀ ਕਹੇ ਜਿਨ੍ਹਾਂ ਵੀ ਤੇ ਅਕਾਊਂਟ ਤੇ ਰੋਕ ਗਿਆ ਰੋਕਣ ਤੋਂ ਪਹਿਲਾਂ ਇਹ ਪਾਰਟੀ ਦਾ ਅਕਾਊਂਟ ਇਹਦੇ ਫਾਲੋਅਰ ਦੀ ਗਿਣਤੀ ਐਡੀ ਤੇਜ਼ੀ ਨਾਲ ਵਧੀ ਕਿ ਪਹਿਲਾਂ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਫਾਲੋਅਰ ਦਿੱਤੀ ਹੈ ਉਹ ਹੈ ਇੱਕ ਕੱਖ ਨੂੰ ਦਿੱਤੀ ਜਾ ਰਹੀ ਹੈ ਜੋ ਤੱਕ ਵੀ ਕਿਉਂਕਿ ਅਤੀ ਕਾਂਗਰਸ ਦੀ ਹੈ ਫਿਰ ਜਦੋਂ ਡਿਪਟਾ ਕਾਂਗਰਸ ਦਾ ਆਇਆ ਟੋਟਲ 1 ਕਰੋੜ ਬਹੁਤ ਡੇਢ ਦੇ ਲੱਗੇ ਜਾ ਕੇ ਤੇ ਕਾਰ ਨੇ ਆਪਦਾ ਉਹਦੇ ਤੋਂ ਆਗਿਆ ਕਰ ਦਿੱਤਾ ਉਹ ਕੀਤਾ ਉਹ ਸਰ ਦੇ ਕਾਰ ਨਾਲ ਦੱਸਣਾ ਜਨਤਾ ਪਾਰਟੀ ਦੇ ਨੇ ਸਾਡੇ ਭਾਰਤ ਦੇ ਬੁੱਤੇ ਵਾਸਤੇ ਯੂਥ ਦੇ ਉਹਨਾਂ ਨੂੰ ਸਪਾਲੋਣਾ ਦੇ ਕਰੋ ਜਨ ਪਾਰਟੀ ਦਾ ਕ੍ਰੈਡਿਟ ਸਾਲੇ ਨਾਲ ਚਾਹੀਦਾ ਉਹ ਬੱਚ ਲੈ ਕੇ ਪੈ ਜਨ ਲੋਕਾਂ ਵਿੱਚ ਰੋਸੀ ਵੱਲੋਂ ਬੋਲਦੀ ਇੱਕ ਕਰ ਉਹਦੇ ਤੇ ਇਹਨਾਂ ਨੇ ਆ ਜਨਤਾ ਪਾਰਟੀ ਚ ਦਿੱਤੀ ਭਾਵੇਂ ਨਾਲ ਕੋਸ਼ਿਸ਼ ਮਰ ਬੋਲਣਾ ਹੱਕ ਨਹੀਂ ਇਹਦੇ ਵਿੱਚ ਇਸ ਦੇ ਭਾਰਤ ਜਿਸ ਨੇ ਇਹ ਕਹਿ ਰਿਹਾ ਸਮਾਂ ਅਦਰ ਵਿੱਚ ਮਾਫੀ

ਮੈਂ ਸਿਆਸਤ ਬਣੀ ਪਛਾਣ ਕੀ ਨਹੀਂ ਆਈ ਇਹ ਹੁਣ ਸੱਦੇ ਜਸ ਹੁਣ ਸੁਲਾ ਪਛਾਣ ਕਰਨੇ ਰਹਿਣ ਦੇ ਵੀ ਬੈਨ ਕਿਸੇ ਨੂੰ ਕਰਨੇ ਪਿਛਲੇ ਕੋ ਜਵਾਬ ਕੇ ਜੀ ਮੇਰੇ ਕੰਮ ਤਾਕ ਲੱਗਿਆ ਤਾਂ ਕੰਮ ਤੋਂ ਐਸ ਲੱਗ ਸਾਰੀ ਉਹ ਜਿਹੜੀ ਗੁਣੀ ਪੱਤੀ ਉਹਦੇ ਤੇ ਕਾਹੀ ਸਾਰੇ ਪਰ ਸੀ ਇੱਕ ਕੱਲੀ ਪੱਤੀ ਜਬ ਤੱਕ ਦੋ ਨਾਲ ਦਾ ਨਾ ਸੀ ਸਿੱਕਾ ਸੀ ਇਹ ਤੋਂ ਬਾਅਦ ਇੱਕ ਦਸ ਕੰਮ ਪੜੇ ਵੀ ਲੱਗ ਰੱਖੇ ਕਿ ਸਾਰੇ ਹਜੂ ਕਰਦੇ ਆ ਮਨ ਨੂੰ ਕਰਨਾ ਦੂਜਾ ਵੀ

0: ਗੁਜਰਾਤ ਬਿਨਾਂ ਇੱਕ ਦੋ ਸਨਾ ਆਪਣੀ ਪੀਰ ਵਾੜ ਤੇ ਨਾ ਕਹਾਉਣੀ ਜੀ
1: 大家好，5/1/4月13日，雷党代表士，如今国大区要少啦，大伯礼文表示。

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store. Connecting you to the community, anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ

ਰਵੇਗਾ। ਇਸ ਵੇਲੇ 18 ਡਿਗਰੀ ਸੈਲਸੀਅਸ ਹੈ ਕੈਲਗਰੀ ਦੇ ਵਿੱਚ, ਤੇ ਜੇ ਆਉਣ ਵਾਲੇ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਕੱਲ ਨੂੰ ਦਿਨ ਵੇਲੇ 24 ਤੇ ਸ਼ਾਮ ਨੂੰ ਰਾਤ ਨੂੰ 8 ਡਿਗਰੀ, ਉਸ ਤੋਂ ਅਗਲੇ ਦਿਨ 22 ਤੇ 1 ਡਿਗਰੀ, ਉਸ ਤੋਂ ਅਗਲੇ ਦਿਨ 26 ਡਿਗਰੀ, ਫਿਰ 24 ਡਿਗਰੀ। ਮੰਗਲਵਾਰ ਨੂੰ ਬਾਰਿਸ਼ ਦੀ ਸੰਭਾਵਨਾ ਹੈ, ਲੇਕਿਨ ਉਸ ਤੋਂ ਪਹਿਲਾਂ ਮੌਸਮ ਖੁਸ਼ਕ ਜਿਹਾ ਹੀ ਰਹੇਗਾ, ਅਜਿਹਾ ਅਨੁਮਾਨ ਹੈ ਜੀ। ਰੇਡੀਓ ਸਰਸੰਗਮ 94.7 FM ਤੇ ਅੱਜ ਦੇ ਪ੍ਰੋਗਰਾਮ ਵਿੱਚ ਜਿਹੜੀਆਂ ਖਬਰਾਂ ਤੇ ਚਰਚਾ ਕਰਨੀ ਹੈ ਉਹਨਾਂ ਵਿੱਚ ਸਭ ਤੋਂ ਵੱਡੀ ਖਬਰ ਜਿਹੜੀ ਹੈ ਜੀ ਉਹ ਅਲਬਰਟਾ ਵਿੱਚ ਰੈਫਰੈਂਡਮ ਦੀ ਹੈ। ਪ੍ਰੈਮੀਅਰ ਡੈਨੀਅਲ ਸਮਿਥ ਨੇ ਕੱਲ ਸੰਬੋਧਨ ਕੀਤਾ ਅਲਬਰਟਾ ਵਾਸੀਆਂ ਨੂੰ, ਤੇ ਰੈਫਰੈਂਡਮ ਹੋਵੇਗਾ ਪਰ ਉਸ ਵਿੱਚ ਸਵਾਲ ਕਿਸ ਤਰ੍ਹਾਂ ਦਾ ਹੋਵੇਗਾ ਉਹਨੂੰ ਸਮਝਣ ਦੀ ਲੋੜ ਹੈ। ਉਹ ਸਵਾਲ ਵੱਖ ਹੋਣ ਬਾਰੇ ਹੀ ਹੈ ਪਰ ਉਸ ਵਿੱਚ ਇੱਕ ਘੁੰਡੀ ਹੈ ਉਸ ਸਵਾਲ ਦੇ ਵਿੱਚ। ਸੋ ਇਹ ਰੈਫਰੈਂਡਮ ਫੋਰ ਰੈਫਰੈਂਡਮ ਹੈ, ਇਹਦੇ ਬਾਰੇ ਪੂਰੀ ਤਰ੍ਹਾਂ ਵਿਸਥਾਰ ਨਾਲ ਗੱਲਬਾਤ ਪ੍ਰੋਗਰਾਮ ਵਿੱਚ ਅੱਗੇ ਚੱਲ ਕੇ ਕਰਾਂਗੇ। ਅਤੇ ਕਿਸ ਤਰ੍ਹਾਂ ਦੇ ਪ੍ਰਤੀਕਰਮ ਆ ਰਹੇ ਨੇ, ਕੌਣ ਕੀ ਕਹਿ ਰਿਹਾ, ਇਹਦੇ ਬਾਰੇ ਵੀ ਇਨਫੋਰਮੇਸ਼ਨ ਆਪ ਜੀ ਨਾਲ ਸਾਂਝੀ ਕਰਾਂਗੇ। ਅਤੇ ਹਾਲਾਤ ਜਿਹੜੇ ਬਣ ਰਹੇ ਨੇ ਕਿ ਨਾਲ ਦੀ ਨਾਲ ਜੋ ਜੋ ਲੋਕ ਇਸ ਦੇ ਖਿਲਾਫ ਹਨ ਉਹ ਕੀ ਕਹਿ ਰਹੇ ਨੇ, ਇਹਨਾਂ ਬਾਰੇ ਗੱਲਬਾਤ ਅਸੀਂ ਕਰਾਂਗੇ। ਇਹ ਪ੍ਰੋਗਰਾਮ ਵਿੱਚ ਸਾਡੀ ਅੱਜ ਦੀ ਮੁੱਖ ਖਬਰ ਹੋਵੇਗੀ। ਅਗਲੀ ਖਬਰ ਇਬੋਲਾ ਰਿਸਕ ਦੇ ਬਾਰੇ, ਕੈਨੇਡਾ ਦੇ ਵਿੱਚ ਚੀਫ ਪਬਲਿਕ ਹੈਲਥ ਆਫਿਸਰ ਵੱਲੋਂ ਅਪਡੇਟ ਦਿੱਤੀ ਗਈ ਹੈ, ਇਹਦੇ ਬਾਰੇ ਗੱਲਬਾਤ ਕਰਾਂਗੇ ਕਿ ਇਬੋਲਾ ਵਾਇਰਸ ਦਾ ਖਤਰਾ ਕੈਨੇਡਾ ਦੇ ਵਿੱਚ ਕਿੰਨਾ ਹੈ। ਨਾਲ ਦੀ ਨਾਲ ਅਮਰੀਕਾ ਦੀਆਂ ਖਬਰਾਂ, ਅਮਰੀਕਾ ਦੇ ਵਿੱਚ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਤੁਲਸੀ ਗਾਬਾਰਡ ਨੇ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਪਰਸਨਲ ਕਾਰਨ ਜਿਹੜੇ ਨੇ ਉਹਨਾਂ ਦਾ ਹਵਾਲਾ ਦਿੱਤਾ ਗਿਆ, ਪਰ ਖਬਰ ਦਾ ਵਿਸਥਾਰ ਨਾਲ ਮੁਲਾਂਕਣ ਕਰਾਂਗੇ। ਕਿਊਬਾ ਨੂੰ ਅਮਰੀਕਾ ਵਾਸਤੇ ਵੱਡਾ ਖਤਰਾ ਦੱਸਿਆ ਹੈ ਅਮਰੀਕਾ ਨੇ, ਇਹਦੇ ਬਾਰੇ ਖਬਰ ਡਿਟੇਲ ਨਾਲ ਸਾਂਝੀ ਕੀਤੀ ਜਾਵੇਗੀ। ਕੈਨੇਡਾ ਦੇ ਨਾਲ ਜੋ ਇੱਕ ਸਾਂਝਾ ਪਲੈਟਫਾਰਮ ਹੈ ਅਮਰੀਕਾ ਨੇ ਖਤਮ ਕਰ ਦਿੱਤਾ ਕੁਛ ਦਿਨ ਪਹਿਲਾਂ, ਉਸ ਬਾਰੇ ਹੋਰ ਡਿਟੇਲ ਸਾਹਮਣੇ ਆਈ ਹੈ ਕੀ ਕਾਰਨ ਦਿੱਤੇ ਨੇ ਪੈਂਟਾਗਨ ਨੇ ਕਿ ਕਿਉਂ ਇਹ ਨਾਤਾ ਤੋੜਿਆ ਗਿਆ। ਟਿਮ ਹੋਟਨਸ ਵੱਲੋਂ ਪੂਰੇ ਕੈਨੇਡਾ ਦੇ ਵਿੱਚ ਰੈਸਟੋਰੈਂਟਸ ਨੂੰ ਰੀਵੈਂਪ ਕਰਨ ਲਈ $400 million ਖਰਚੇ ਜਾਣਗੇ, ਕਿਉਂ ਖਰਚੇ ਜਾ ਰਹੇ ਨੇ ਇਸ ਮੌਕੇ 'ਤੇ, ਇਹਦਾ ਕਾਰਨ ਹੈ ਉਹਦੇ ਬਾਰੇ ਗੱਲਬਾਤ ਕਰਾਂਗੇ। ਕੈਲਗਰੀ ਦੀ ਇੱਕ ਐਕਸਟੋਰਸ਼ਨ ਦੀ ਅਜੀਬੋ ਗਰੀਬ ਘਟਨਾ ਨਾਲ ਸੰਬੰਧਿਤ ਇੱਕ ਭਗੌੜਾ ਮੁੰਡਾ ਗਗਨਦੀਪ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਇਹਦੇ ਬਾਰੇ ਗੱਲਬਾਤ ਕਰਾਂਗੇ। ਇੱਕ ਅੱਧੀ ਖਬਰ ਪੰਜਾਬ ਦੀ ਵੀ ਚਰਚਾ ਕਰਾਂਗੇ ਕਿ ਪੰਜਾਬ ਸਰਕਾਰ ਜਨਗਣਨਾ ਵਿੱਚ ਆਰਥਿਕ ਜਨਗਣਨਾ, ਸਮਾਜਿਕ ਨਸ਼ੇ ਅਤੇ ਇਹਨਾਂ ਬਾਰੇ ਅੰਕੜੇ ਇਕੱਠੇ ਕਰ ਰਹੀ ਹੈ, ਇਹ ਕੀ ਹੈ, ਇਹਦੇ ਬਾਰੇ ਅੱਗੇ ਚੱਲ ਕੇ ਵਿਸਥਾਰ ਨਾਲ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਦੇ ਸਪੌਂਸਰਾਂ ਬਾਰੇ ਦੱਸ ਦਈਏ। ਇਸ ਪ੍ਰੋਗਰਾਮ ਦੇ ਸਪੌਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਆਪ ਜੀ ਨੂੰ ਦੇਣਗੇ। ਮਾਨਸ 587-832 ਉਹਨਾਂ ਦਾ ਫੋਨ ਨੰਬਰ ਹੈ। ਅਗਰ ਤੁਹਾਡੇ ਕੋਲ ਟਰੱਕ ਹੈ, ਓਨਰ ਓਪਰੇਟਰ ਹੋ, ਟਰੱਕਾਂ ਦੀ ਕੰਪਨੀ ਹੈ, ਫਲੀਟ ਹੈ, ਤੇ ਇੰਸ਼ੋਰੈਂਸ ਤੇ ਤੁਹਾਨੂੰ ਕਾਫੀ ਬਚਤ ਕਰਵਾ ਸਕਦੇ ਨੇ। ਮਾਨਸ ਪਹੁਜਾ ਫੋਨ ਨੰਬਰ 5878321208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਉਹ। ਅਗਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਲੋੜ ਹੈ ਤੇ YYC ਹੋਮ ਕੇਅਰ ਕੰਪਨੀ ਇਹ ਕੰਮ ਕਰ ਦੇਵੇਗੀ ਤੇ ਬਿਲਿੰਗ ਸਰਕਾਰ ਨੂੰ ਭੇਜੇਗੀ। ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 8257600983। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਕੰਟਰੀ ਹਿਲਸ ਦੇ ਉੱਪਰ ਹੈ ਇਹ ਡੀਲਰਸ਼ਿਪ। ਗੌਰਵ ਸ਼ਰਮਾ ਹੋਣੀ ਉੱਥੇ
ਸੀਨੀਅਰ ਸੇਲਸ ਪਰਸਨ ਨੇ ਅਤੇ ਤੁਹਾਨੂੰ ਗੁੱਡ ਡੀਲ ਬਣਾ ਕੇ ਦੇ

ਸਕਦੇ ਨੇ ਗੌਰਵ ਸ਼ਰਮਾ ਫੋਨ ਨੰਬਰ 403-903-6657 403-903-6757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ ਹੈ 403-404-3500 ਪੰਜਾਬ ਇੰਸ਼ੋਰੈਂਸ ਤੋਂ ਭਰੋਸੇਯੋਗ ਸੇਵਾਵਾਂ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਦਾ ਨਾਮ ਯਾਦ ਰੱਖੋ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਵਾਲੇ 24 ਘੰਟੇ ਖੁੱਲ੍ਹਣ ਵਾਲੇ ਇਸ ਰੈਸਟੋਰੈਂਟ ਤੇ ਤੁਸੀਂ ਪਰਿਵਾਰ ਸਮੇਤ ਜਾ ਕੇ 24 ਘੰਟੇ ਵਿੱਚ ਕਿਸੇ ਵਕਤ ਵੀ ਤੁਸੀਂ ਰੋਟੀ ਪਾਣੀ ਛਕ ਸਕਦੇ ਹੋ ਜਾਂ ਕੁਛ ਹੋਰ ਸਨੈਕਸ ਲੈਣੇ ਹੋਣ ਕਿਸੇ ਵੀ ਕਿਸਮ ਦਾ ਫੂਡ ਵਧੀਆ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ ਫੋਨ ਨੰਬਰ 403-464-6667 403-461-6161 ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਅਤੇ ਇੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ ਫੈਮਿਲੀ ਫੋਟੋ ਬਿਜ਼ਨਸ ਹੈਡਸ਼ਾਟਸ ਜਾਂ ਤੁਸੀਂ ਬੱਚਿਆਂ ਦੀਆਂ ਫੋਟੋ ਜਿਹੜੀਆਂ ਖਿਚਾਉਣੀਆਂ ਹੋਣ ਜਾਂ ਪ੍ਰਿੰਟ ਕਰਵਾਉਣੀਆਂ ਹੋਣ ਜਾਂ ਪੁਰਾਣੀਆਂ ਫੋਟੋਆਂ ਠੀਕ ਕਰਵਾਉਣੀਆਂ ਹੋਣ ਤਾਂ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਯਾਦ ਰੱਖੋ ਫੋਨ ਨੰਬਰ 403-947-0060 ਆਓ ਹੁਣ ਖ਼ਬਰਾਂ 'ਤੇ ਵਿਸਥਾਰ ਸਹਿਤ ਚਰਚਾ ਕਰਦੇ ਹਾਂ ਜੀ ਯਾਦ ਰਹੇ ਕਿ ਪ੍ਰੋਗਰਾਮ 5 ਵਜੇ ਤੱਕ ਹੈ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ 8 ਵਜੇ ਸਰਦਾਰ ਜੋਗਿੰਦਰ ਸਿੰਘ ਉਗਰਾਹਾਂ ਕਿਸਾਨ ਆਗੂ ਨਾਲ ਇੱਕ ਗੱਲਬਾਤ ਪੇਸ਼ ਕੀਤੀ ਜਾਵੇਗੀ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਨਾਲ ਪ੍ਰੋਗਰਾਮ ਹੋਵੇਗਾ ਜੀ ਆਓ ਸ਼ੁਰੂਆਤ ਕਰਦੇ ਹਾਂ ਇਬੋਲਾ ਵਾਇਰਸ ਜੋ ਫੈਲਿਆ ਹੈ ਕਈ ਮੁਲਕਾਂ ਦੇ ਵਿੱਚ ਅਤੇ ਡੈਮੋਕਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਇਸ ਦੇ ਜ਼ਿਆਦਾ ਮਾੜੇ ਹਾਲਾਤ ਨੇ ਅਤੇ ਪਾਪੂਲੇਸ਼ਨ ਜਿਹੜੀ ਉੱਥੇ ਹੈ ਇਸ ਵਕਤ ਜੂਝ ਰਹੀ ਹੈ ਇਸ ਇਬੋਲਾ ਵਾਇਰਸ ਦੇ ਨਾਲ ਅਤੇ ਡੈਮੋਕਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਇਬੋਲਾ ਆਊਟਬ੍ਰੇਕ ਦਾ ਜਿਹੜਾ ਰਿਸਕ ਹੈ ਉਸ ਨੂੰ ਹਾਈ ਤੋਂ ਵੈਰੀ ਹਾਈ ਕਰ ਦਿੱਤਾ ਗਿਆ ਹੈ WHO ਦੁਆਰਾ ਵਰਲਡ ਹੈਲਥ ਔਰਗਨਾਈਜੇਸ਼ਨ ਦੁਆਰਾ ਅੱਜ ਇੱਕ ਅਪਡੇਟ ਦੇ ਵਿੱਚ ਵਰਲਡ ਹੈਲਥ ਔਰਗਨਾਈਜੇਸ਼ਨ ਨੇ ਕਿਹਾ ਕਿ ਇਸ ਰੀਜਨ ਦੇ ਵਿੱਚ ਪਹਿਲਾਂ ਹਾਈ ਸੀ ਵੈਸੇ ਸਾਰੇ ਅਫਰੀਕਾ ਦੀ ਗੱਲ ਕਰੀਏ ਤਾਂ ਹਾਈ ਹੈ ਡੈਮੋਕਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਵੈਰੀ ਹਾਈ ਹੈ ਅਤੇ ਬਾਰੀ ਦੁਨੀਆ ਦੇ ਵਿੱਚ ਲੋ ਹੈ ਇਹ ਜਿਹੜਾ ਰੇਅਰ ਸਪੀਸੀਜ਼ ਹੈ ਬੋਲਾ ਦੀ ਇਹਦੇ ਵਿੱਚ ਕੋਈ ਪ੍ਰੂਵਨ ਵੈਕਸੀਨ ਨਹੀਂ ਹੈ ਇਹਦੇ ਇਲਾਜ ਵਾਸਤੇ ਅਤੇ ਜਿਸ ਨੂੰ ਇਹ ਵਾਇਰਸ ਹੋ ਜਾਵੇ ਉਸ ਵਿੱਚੋਂ 30% ਲੋਕਾਂ ਦੀ ਅੰਦਾਜ਼ੇ ਮੁਤਾਬਕ ਇੱਕ ਅੰਕੜਿਆਂ ਦੇ ਮੁਤਾਬਕ ਮੌਤ ਹੋ ਜਾਂਦੀ ਹੈ ਅਤੇ ਇਸ ਵੇਲੇ ਜੇ ਕੋਂਗੋ ਦੀ ਗੱਲ ਕਰੀਏ ਤਾਂ 750 ਕੇਸ ਤਕਰੀਬਨ ਇਸ ਦੇ ਸਾਹਮਣੇ ਆਏ 750 ਅਤੇ ਉਸ ਵਿੱਚੋਂ 177 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਵੇਲੇ ਇਹ ਕਿਹਾ ਜਾ ਰਿਹਾ ਕਿ ਆਕਸਫੋਰਡ ਯੂਨੀਵਰਸਿਟੀ ਜਿਹੜੀ UK ਦੇ ਵਿੱਚ ਹੈ ਉਹ ਇਸ ਬਿਮਾਰੀ ਵਾਸਤੇ ਇੱਕ ਨਵੇਂ ਵੈਕਸੀਨ ਦੀ ਖੋਜ ਉੱਥੇ ਲਗਾਤਾਰ ਜਾਰੀ ਹੈ ਅਤੇ 2 ਤੋਂ 3 ਮਹੀਨਿਆਂ ਲਈ ਕਲੀਨਿਕਲ ਟਰਾਇਲ ਜਿਹੜੇ ਨੇ ਉਹ ਹੋਣਗੇ ਅਲਟੀਮੇਟ ਜਿਹੜਾ ਟੀਕਾ ਹੈ ਉਹ 9 ਮਹੀਨੇ ਤੋਂ ਲੈ ਕੇ 1 ਸਾਲ ਤੋਂ ਵੱਧ ਦਾ ਸਮਾਂ ਵੀ ਲੱਗ ਸਕਦਾ ਹੈ ਜਿਹੜਾ ਤਕਨੋਲੋਜੀ ਐਸਟਰਾਜ਼ੈਨਿਕਾ ਦੇ ਕੋਵਿਡ ਵੈਕਸੀਨ ਵਾਸਤੇ ਵਰਤੀ ਗਈ ਸੀ ਉਸੇ ਤਕਨੋਲੋਜੀ 'ਤੇ ਕੰਮ ਕੀਤਾ ਜਾ ਰਿਹਾ ਪਰ ਗਰੰਟੀ ਨਹੀਂ ਹੈ ਕੋਈ ਵੀ ਇਹ ਇਫੈਕਟਿਵ ਹੋਵੇਗਾ ਅਤੇ ਇਹਦੇ ਨਾਲ ਐਨੀਮਲ ਰਿਸਰਚ ਹੋਵੇਗੀ ਅਤੇ ਫਿਰ ਲੋਕਾਂ 'ਤੇ ਟਰਾਇਲ ਹੋਣਗੇ ਅਤੇ ਫਿਰ ਪਤਾ ਲੱਗੇਗਾ ਕਿ ਕੰਮ ਕਿਵੇਂ ਕਰੇਗਾ ਇਸ ਵੇਲੇ ਆਕਸਫੋਰਡ ਯੂਨੀਵਰਸਿਟੀ ਦੇ ਦੱਸਣ ਮੁਤਾਬਕ ਜਾਨਵਰਾਂ 'ਤੇ ਪ੍ਰਯੋਗ ਜਾਰੀ ਹੈ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਲੇ ਜਿਹੜੇ ਨੇ ਜਿਨ੍ਹਾਂ ਨੇ ਐਸਟਰਾਜ਼ੈਨਿਕਾ ਦੇ ਟੀਕੇ ਉਦੋਂ ਤਿਆਰ ਕੀਤੇ ਸੀ ਬਹੁਤ ਜ਼ਿਆਦਾ ਕੋਵਿਡ ਦੇ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਲੇ ਇਬੋਲਾ ਵੈਕਸੀਨ ਲਈ ਤਿਆਰ ਕਰਨ ਲਈ ਬਿਲਕੁਲ ਉਹਨਾਂ ਨੇ ਕਿਹਾ ਕਿ ਅਗਰ ਸਾਨੂੰ ਆਕਸਫੋਰਡ ਵਾਲੇ ਓਕੇ ਕਰ ਦਿੰਦੇ ਨੇ ਅਤੇ ਮੈਡੀਕਲ ਗ੍ਰੇਡ ਮਟੀਰੀਅਲ ਸਾਨੂੰ ਮਿਲ ਜਾਂਦਾ ਅਤੇ ਅਸੀਂ ਇਹ ਟੀਕਾ ਤਿਆਰ ਕਰ ਦੇਵਾਂਗੇ ਇੱਕ ਹੋਰ ਐਕਸਪੈਰੀਮੈਂਟਲ ਟੀਕਾ ਜਿਹੜਾ ਹੈ ਇਸ ਵਾਸਤੇ ਕਈ ਹੋਰ ਕਿਸੇ ਹੋਰ ਜਗ੍ਹਾ 'ਤੇ ਉਹ ਵੀ ਚੱਲ ਰਿਹਾ ਹੈ ਪਰ ਉਹਦੇ ਬਾਰੇ ਇਹੋ ਹੀ ਕਿਹਾ ਜਾ ਰਿਹਾ ਕਿ ਉਹ ਜਦੋਂ ਤੱਕ ਉਸ 'ਤੇ ਪ੍ਰਯੋਗ ਸ਼ੁਰੂ ਹੋਣਗੇ ਉਹਦੇ ਵਿੱਚ ਹੀ 8-9 ਮਹੀਨੇ ਲੱਗ ਜਾਣਗੇ ਸੋ WHO ਦੇ ਰਿਸਰਚ ਐਂਡ ਡਿਵੈਲਪਮੈਂਟ ਐਡਵਾਈਜ਼ਰ ਡਾਕਟਰ ਵਾਸੇ ਮੂਰਥੀ ਉਹਨਾਂ ਨੇ ਕਿਹਾ ਕਿ ਵੈਕਸੀਨ ਜਿਹੜਾ ਹੈ ਉਹਦੇ 'ਤੇ ਕੰਮ ਚੱਲ ਰਿਹਾ ਹੈ ਅਤੇ ਇਸ ਵੇਲੇ ਇਬੋਲਾ ਦੇ ਜਿਹੜੇ ਪਹਿਲੀਆਂ ਸਪੀਸੀਜ਼ ਹੈਗੀਆਂ ਨੇ ਜਿਹੜੇ ਪਹਿਲਾਂ ਵਾਇਰਸ ਦੇ ਇਲਾਜ ਲਈ ਜਿਹੜਾ ਵੈਕਸੀਨ ਵਰਤਿਆ ਜਾਂਦਾ ਅਤੇ ਉਹਦੇ ਵਰਗਾ ਹੀ ਹੈ ਇਹੋ ਪਰ ਇਸ ਵੇਲੇ ਅਸੀਂ ਕਹਿ ਸਕਦੇ ਹਾਂ ਕਿ ਕੇਸਿਸ ਜਿਹੜੇ ਨੇ ਬਹੁਤ ਸੀਰੀਅਸ ਮਸਲਾ ਹੈ ਅਤੇ ਇਬੋਲਾ ਰੇਅਰ ਹੈ ਪਰ ਬਹੁਤ ਖਤਰਨਾਕ ਬਿਮਾਰੀ ਹੈ ਜਿਸ ਜੋ ਕਿ

ਵਾਇਰਸ ਦੇ ਨਾਲ ਹੁੰਦੀ ਹੈ ਤੇ ਹੋਰ ਜਿਹੜੀਆਂ ਬੋਲਾ ਸਪੀਸੀਜ਼ ਹੈਗੀਆਂ ਉਹਨਾਂ ਨਾਲੋਂ ਜਿਹੜੀ ਨਵੀਂ ਹੈ ਇਹ ਥੋੜ੍ਹੀ ਜਿਹੀ ਘੱਟ ਖਤਰਨਾਕ ਹੈ ਅਤੇ ਨੋਰਮਲੀ ਜਿਹੜਾ ਹੈ ਇਹ ਕਈ ਚੀਜ਼ਾਂ ਨਾਲ ਫੈਲਦਾ ਇਹ ਜਾਨਵਰਾਂ ਨਾਲ ਵੀ ਹੁੰਦਾ ਅਤੇ ਫਰੂਟ ਬੈਟਸ ਦੇ ਨਾਲ ਹੁੰਦਾ ਹੈ ਪਰ ਜਦੋਂ ਇਹ ਜਿਹੜਾ ਕਹਿੰਦੇ ਕਿ ਇਨਸਾਨ ਦੇ ਵਿੱਚ ਉਦੋਂ ਹੁੰਦਾ ਜਦੋਂ ਲੋਕ ਜਿਹੜੇ ਨੇ ਇਹ ਇਨਫੈਕਟਡ ਮੀਟ ਜਿਹੜਾ ਹੈ ਜਾਨਵਰ ਜਾਂ ਉਹਨਾਂ ਦਾ ਮੀਟ ਖਾਂਦੇ ਨੇ ਜਾਂ ਉਹਨਾਂ ਦੇ ਨਾਲ ਵਿਚਰਦੇ ਨੇ ਜਾਨਵਰਾਂ ਦੇ ਨਾਲ ਉਦੋਂ ਇਹ ਵਾਇਰਸ ਹੋਣ ਦਾ ਖਤਰਾ ਰਹਿੰਦਾ ਹੈ ਸੋ ਪਬਲਿਕ ਹੈਲਥ ਐਮਰਜੈਂਸੀ ਆਫ ਇੰਟਰਨੈਸ਼ਨਲ ਕੰਸਰਨ ਜਿਹੜੀ ਹੈ ਉਹ ਉਹਨੂੰ ਉਹਦੇ 'ਤੇ ਡਬਲਯੂ ਐਚ ਓ ਵੱਲੋਂ ਅਜੇ ਤੱਕ ਗੱਲ ਕੀਤੀ ਗਈ ਹੈ ਸੋ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ ਹੈਲਥ ਵਰਕਰ ਜਿਹੜੇ ਨੇ ਕੰਟੈਮੀਨੇਸ਼ਨ ਕਰਕੇ ਉਹ ਬਹੁਤ ਜ਼ਿਆਦਾ ਮੁਸ਼ਕਲ ਦੇ ਵਿੱਚ ਪਏ ਹੋਏ ਨੇ ਕਿਸੇ ਦੀ ਮੌਤ ਹੋ ਗਈ ਅਤੇ ਜਿਹੜਾ ਸੀ ਉਹਨਾਂ ਨੇ ਵਰਕਰ ਜਿਹੜੇ ਸੀ ਰਿਫਿਊਜ਼ ਕਰ ਦਿੱਤਾ ਕਿ ਬੋਡੀ ਅਸੀਂ ਪਰਿਵਾਰ ਨੂੰ ਨਹੀਂ ਦੇਵਾਂਗੇ ਕਿਉਂਕਿ ਕੰਟੈਮੀਨੇਸ਼ਨ ਹੋ ਸਕਦੀ ਹੈ ਅੱਗੇ ਕਿਸੇ ਨੂੰ ਵਾਇਰਸ ਹੋ ਸਕਦਾ ਇਸ ਤੋਂ ਖਿਜੇ ਹੋਏ ਜਿਹੜੇ ਉਸ ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰ ਸੀ ਉਹਨਾਂ ਨੇ ਈਸਟਰਨ ਮੁਲਕ ਈਸਟਰਨ ਹਿੱਸੇ ਦੇ ਵਿੱਚ ਇਸ ਮੁਲਕ ਦੇ ਕੋਂਗੋ ਦੇ ਵਿੱਚ ਇੱਕ ਹਸਪਤਾਲ ਨੂੰ ਅੱਗ ਲਾ ਦਿੱਤੀ ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਵੀ ਹੋ ਜਾਂਦੀਆਂ ਨੇ ਕਈ ਵਾਰੀ ਭਾਵਨਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਭਾਰੀ ਹੋ ਜਾਂਦੀਆਂ ਨੇ ਖੈਰ ਅਸੀਂ ਦੁਆ ਕਰਦੇ ਹਾਂ ਕਿ ਇਹਦੇ 'ਤੇ ਕੰਮ ਚੱਲ ਰਿਹਾ ਅਤੇ ਸਕਸੈਸਫੁਲੀ ਜਿਹੜਾ ਹੈ ਇਸ 'ਤੇ ਕਾਬੂ ਪਾਇਆ ਜਾ ਸਕੇਗਾ ਇੱਧਰ ਕੈਨੇਡਾ ਦੇ ਵਿੱਚ ਜਿਹੜੇ ਇੱਥੇ ਦੇ ਚੀਫ ਪਬਲਿਕ ਹੈਲਥ ਆਫਿਸਰ ਡਾਕਟਰ ਜੋਸ ਰਿਮਰ ਉਹਨਾਂ ਨੇ ਅਪਡੇਟ ਅੱਜ ਦਿੱਤੀ ਹੈ ਨਾ ਸਿਰਫ ਅਬੋਲਾ 'ਤੇ ਬਲਕਿ ਹੰਟਾ ਵਾਇਰਸ 'ਤੇ ਵੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਅਬੋਲਾ 'ਤੇ ਕੋਈ ਕੇਰਸ ਕੇਸ ਨਹੀਂ ਹੈ ਕੈਨੇਡਾ ਦੇ ਵਿੱਚ ਅਤੇ ਨਾ ਹੀ ਨਵਾਂ ਹੰਟਾ ਵਾਇਰਸ ਦਾ ਕੇਸ ਹੈ ਅਬੋਲਾ ਦਾ ਕੋਈ ਵੀ ਨਹੀਂ ਹੈ ਅਤੇ ਹੰਟਾ ਵਾਇਰਸ ਦੇ ਜਿਹੜੇ ਸੀਗੇ ਜੀ ਉਹ ਠੀਕ ਨੇ ਅਤੇ ਉਹਨਾਂ ਦਾ ਨਵਾਂ ਕੇਸ ਕੋਈ ਨਹੀਂ ਹੈ ਡਾਕਟਰ ਰਿਮਰ ਨੇ ਕਿਹਾ ਕਿ ਕੋਈ ਹੰਟਾ ਵਾਇਰਸ ਦਾ ਕੇਸ ਜਿਹੜਾ ਨਹੀਂ ਆਇਆ ਅਤੇ ਇਹ ਪਿਛਲਾ ਕੇਸ ਜਿਹੜਾ ਸਾਹਮਣੇ ਆਇਆ ਸੀ ਉਸ ਤੋਂ ਬਾਅਦ ਇਹ ਅਪਡੇਟ ਹੈ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਨੇ ਪ੍ਰੀਵੀਅਸਲੀ ਕਿਹਾ ਸੀ ਕਿ ਟਰੈਵਲ ਬੈਨ ਅਸੀਂ ਨਹੀਂ ਲਾ ਰਹੇ ਜਿੱਥੇ ਅਬੋਲਾ ਹੈ ਅਜੇ ਤੱਕ ਪਰ ਕੁਛ ਰੀਸੈਂਟਲੀ ਕੁਛ ਇਹ ਸਾਹਮਣੇ ਆਇਆ ਸੀ ਕਿ ਓਨਟੇਰੀਓ ਤੋਂ ਕੋਈ ਇੱਕ ਵਿਅਕਤੀ ਜਿਹੜਾ ਹੈ ਈਸਟ ਅਫਰੀਕਾ ਨੂੰ ਗਿਆ ਹੈ ਅਤੇ ਉਸ ਨੂੰ ਅਬੋਲਾ ਵਾਇਰਸ ਦਾ ਸ਼ਿਕਾਰ ਹੋ ਪਾਇਆ ਗਿਆ ਅਤੇ ਲੇਕਿਨ ਇਹ ਸਿਰਫ ਇੱਕ ਸਾਵਧਾਨੀ ਜਿਹੜੀ ਹੈ ਵਰਤੀ ਗਈ ਹੈ ਹੁਣ ਇਹ ਜਿਹੜਾ ਕੈਨੇਡਾ ਵੱਲੋਂ ਅਪਡੇਟ ਦਿੱਤੀ ਗਈ ਹੈ ਸੋ ਇਹ ਇਹਦੇ ਬਾਰੇ ਅਸੀਂ ਇਹ ਕਹਿ ਸਕਦੇ ਹਾਂ ਕਿ ਇਸ ਨਾਲ ਥੋੜ੍ਹੀ ਜਿਹੀ ਸ਼ਾਂਤੀ ਕੈਨੇਡਾ ਦੇ ਵਿੱਚ ਹੋਵੇਗੀ ਔਰ ਟਰਾਂਸਪੋਰਟ ਕੈਨੇਡਾ ਲਈ ਉਹਨਾਂ ਨੇ ਸਵਾਲ ਕੀਤਾ ਡਾਕਟਰ ਨੇ ਕਿ ਜਿਹੜਾ ਕੈਨੇਡਾ ਜਿਹੜੇ ਟਰੈਵਲ ਰਿਸਟ੍ਰਿਕਸ਼ਨ ਜਿਹੜੀਆਂ ਨੇ ਉਹ ਕੀ ਲਾਉਣੀਆਂ ਚਾਹੀਦੀਆਂ ਨੇ ਇਹਦਾ ਕੋਈ ਸਿੱਧਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਪਰ ਟਰੈਵਲ ਰਿਸਟ੍ਰਿਕਸ਼ਨ ਦੇ ਬਾਰੇ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਛ ਨਾ ਕੁਛ ਸਰਕਾਰ ਫੈਸਲਾ ਕਰ ਦੇਵੇ ਅਤੇ ਇਸ ਮਾਮਲੇ 'ਤੇ ਇਹ ਡਿਪੈਂਡ ਕਰਦਾ ਕਿ ਜਿਨ੍ਹਾਂ ਮੁਲਕਾਂ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਜਾਂ ਫੈਲਿਆ ਹੋਇਆ ਉੱਥੇ ਹਾਲਾਤ ਕਿਹੋ ਜਿਹੇ ਡਿਵੈਲਪ ਹੁੰਦੇ ਨੇ ਜੀ ਗੱਲ ਹੁਣ USA ਦੀ ਕਰਾਂਗੇ ਬਿਮਾਰੀ ਨਾਲ ਸੰਬੰਧਿਤ ਗੱਲਬਾਤ ਕੀਤੀ ਹੈ ਲੇਕਿਨ ਆਓ ਜ਼ਰਾ ਹੁਣ ਵਿਸਥਾਰ ਸਹਿਤ ਜਿਹੜੀ ਗੱਲਬਾਤ ਹੈ ਜੀ ਅਲਬਰਟਾ ਦੀ ਸਿਆਸਤ ਵਿੱਚ ਆਏ ਵੱਡੇ ਭੂਚਾਲ ਦੇ ਬਾਰੇ ਕਰਦੇ ਹਾਂ 19 ਅਕਤੂਬਰ ਨੂੰ ਐਸੇ ਸਾਲ ਅਲਬਰਟਾ ਵਿੱਚ ਰੈਫਰੈਂਡਮ ਹੋਵੇਗਾ ਪਰ ਇਸ ਵਿੱਚ ਸਾਫ਼ ਅਤੇ ਸਿੱਧੇ ਸਪਸ਼ਟ ਸਵਾਲ ਦੀ ਥਾਂ 'ਤੇ ਇੱਕ ਬੜਾ ਅਜੀਬੋ ਗਰੀਬ ਸਵਾਲ ਜੋੜ ਦਿੱਤਾ ਗਿਆ ਕੱਲ੍ਹ ਸ਼ਾਮ ਪ੍ਰੈਮੀਅਰ ਡੈਨੀਅਲ ਸਮਿਥ ਨੇ ਪੂਰੇ ਸੂਬੇ ਨੂੰ ਸੰਬੋਧਨ ਕੀਤਾ ਅਤੇ ਵੱਡਾ ਐਲਾਨ ਕੀਤਾ ਅਲਬਰਟਾ ਦੇ ਲੋਕਾਂ ਨੂੰ ਹੁਣ ਇਹ ਜਵਾਬ ਦੇਣਾ ਪਵੇਗਾ ਕਿ ਕੀ ਅਲਬਰਟਾ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਹੈ ਜਾਂ ਫਿਰ ਅਲਬਰਟਾ ਸਰਕਾਰ ਨੂੰ ਕੈਨੇਡਾ ਦੇ ਸੰਵਿਧਾਨ ਮੁਤਾਬਕ ਉਹ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਿਸ ਨਾਲ ਅਲਬਰਟਾ ਨੂੰ ਕੈਨੇਡਾ ਤੋਂ ਵੱਖ ਕਰਨ ਭਾਵ ਸੈਪਰੇਸ਼ਨ ਲਈ ਇੱਕ ਪੱਕਾ ਰੈਫਰੈਂਡਮ ਕਰਵਾਇਆ ਜਾ ਸਕੇ ਸਵਾਲ ਦੇ ਵਿੱਚ ਸਵਾਲ ਹੈ ਜਿਹੜਾ ਫਿਰ ਤੁਸੀਂ ਸਮਝੋ ਇਸ ਨੂੰ ਸਿੰਪਲ ਲਫ਼ਜ਼ਾਂ ਦੇ ਵਿੱਚ ਇਹ ਕਹੀਏ ਤਾਂ ਇਹ ਸਿੱਧੇ ਵੱਖ ਹੋਣ ਦਾ ਵੋਟ ਨਹੀਂ ਹੈ ਬਲਕਿ ਵੱਖ ਹੋਣ ਲਈ ਵੋਟ ਕਰਵਾਉਣ ਵਾਸਤੇ ਇੱਕ ਵੋਟ ਹੈ ਰੈਫਰੈਂਡਮ ਫੋਰ ਏ ਰੈਫਰੈਂਡਮ ਹੁਣ ਇਹ ਨਵਾਂ ਮੋੜ ਅਸਲ 'ਚ ਕਿਉਂ ਆਇਆ ਅਦਾਲਤ ਦਾ ਡਿਸੀਜਨ ਸੀ ਅਤੇ ਉਹਦੇ ਵਿੱਚ ਡੈਨੀਅਲ ਸਮਿਥ ਨੂੰ ਉਹਦੇ 'ਤੇ ਹਿਸਾਬ ਨਾਲ ਇਹ ਕਦਮ ਚੁੱਕਣਾ ਪਿਆ ਅਸਲ 'ਚ ਪਿਛਲੇ ਦਿਨੀ ਅਲਬਰਟਾ ਦੀ ਇੱਕ ਅਦਾਲਤ ਜਿਹਦੇ ਬਾਰੇ ਅਸੀਂ ਜਾਣਕਾਰੀ ਦਿੱਤੀ ਸੀ ਕੋਰਟ ਆਫ ਕਿੰਗਜ਼ ਬੈਂਚ ਨੇ ਸਟੇ ਫਰੀ ਅਲਬਰਟਾ
ਨਾਮ ਦੀ ਸੰਸਥਾ ਦੀ ਉਸ ਪਟੀਸ਼ਨ ਨੂੰ ਅਨਕੰਸਟੀਟਿਊਸ਼ਨਲ ਕਹਿ ਦਿੱਤਾ ਸੀ, ਗੈਰ ਸੰਵਿਧਾਨਿਕ ਕਹਿ ਦਿੱਤਾ।

ਤੇ ਦਸਖਤ ਕੀਤੇ ਨੇ ਤੇ ਜਨਤਾ ਦੀ ਆਵਾਜ਼ ਨੂੰ ਇੱਕ ਜੱਜ ਦੇ ਫੈਸਲੇ ਨਾਲ ਦਬਾਉਣ ਨਹੀਂ ਦੇਣਗੇ। ਹਾਲਾਂਕਿ ਡੈਨੀਅਲ ਸਮਿਥ ਨੇ ਇਹ ਸਾਫ਼ ਕਿਹਾ ਕਿ ਉਹ ਖੁਦ ਆਪਣੇ ਪਰਸਨਲੀ ਕੈਨੇਡਾ ਦੇ ਨਾਲ ਹੀ ਰਹਿਣਾ ਚਾਹੁੰਦੇ ਨੇ ਤੇ ਇਸ ਰੈਫਰੈਂਡਮ ਦੇ ਵਿਰੋਧ ਵਿੱਚ ਵੋਟ ਪਾਉਣਗੇ, ਭਾਵ ਨੋ ਕਿ ਕੈਨੇਡਾ ਦੇ ਨਾਲ ਨਹੀਂ ਰਹਿਣਾ। ਤੇ ਪਰ ਉਹ ਫੈਡਰਲ ਸਰਕਾਰ ਦੀਆਂ ਨੀਤੀਆਂ ਤੋਂ ਜਿਹੜੇ ਲੋਕ ਨਾਰਾਜ਼ ਨੇ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਇੱਕ ਡੈਮੋਕ੍ਰੈਟਿਕ ਤਰੀਕਾ ਜਾਂ ਮੌਕਾ ਦੇਣਾ ਚਾਹੁੰਦੇ ਨੇ। ਹੁਣ ਇਹਦੇ ਬਾਰੇ ਇਸ ਐਲਾਨ ਜਿਹੜਾ ਪੰਜ ਸੱਤ ਮਿੰਟ ਦਾ ਸੀਗਾ ਜੀ, ਇਹਦੇ ਤੋਂ ਬਾਅਦ ਸਿਆਸਤ ਭੱਖ ਗਈ ਅਤੇ ਬਹੁਤ ਸਾਰੇ ਲੋਕਾਂ ਨੇ, ਸੈਪਰੇਟਿਸਟ ਜਿਹੜੇ ਨੇ ਜੋ ਹਮਾਇਤੀ ਮੰਨਦੇ ਸੀ ਡੈਨੀਅਲ ਸਮਿਥ ਨੂੰ, ਉਹ ਕਹਿੰਦੇ ਕਿ ਸਿੱਧਾ ਸਵਾਲ ਨਾ ਪੁੱਛ ਕੇ ਸਾਡੇ ਨਾਲ ਧੋਖਾ ਕੀਤਾ ਗਿਆ। ਅਤੇ ਦੂਜੇ ਪਾਸੇ ਕੈਨੇਡਾ ਦੇ ਨਾਲ ਰਹਿਣ ਵਾਲੇ ਹਮਾਇਤੀ ਵੀ ਨਾਰਾਜ਼ ਹੋ ਗਏ। ਹੁਣ ਖੁਸ਼ ਕੌਣ ਹੋਇਆ? ਹੁਣ ਇਹਦੇ ਨਾਲ ਜਿਹੜੇ ਸਥਿਤੀ ਪੈਦਾ ਹੋਵੇਗੀ ਅਤੇ ਇਹਦੇ ਨਾਲ ਜੋ ਅੱਗੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਇੱਕ ਰੌਲਾ ਰੱਪਾ ਪੈਣ ਦੀ ਸੰਭਾਵਨਾ ਹੈ ਜਾਂ ਖਰਚਾ ਵੀ ਹੋਵੇਗਾ, ਉਸ ਨੂੰ ਕਿਵੇਂ ਜਸਟੀਫਾਈ ਕੀਤਾ ਜਾਵੇਗਾ? ਹੁਣ ਜੇ ਅਸੀਂ ਗੱਲ ਕਰੀਏ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਕੀ ਕਹਿੰਦੇ ਨੇ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਅਲਬਰਟਾ ਦੇ ਇਸ ਸੈਪਰੇਟਿਸਟ ਦੇ ਮੁੱਦੇ 'ਤੇ ਉਹਨਾਂ ਨੇ ਆਪਣਾ ਰਿਐਕਸ਼ਨ ਦਿੱਤਾ। ਉਹ ਕਹਿੰਦੇ ਕਿ ਅਲਬਰਟਾ ਦਾ ਇਹ ਜਿਹੜਾ ਖਿਆਲ ਹੈ ਨਾ ਕਿ ਅਲੱਗ ਹੋ ਜਾਣਾ, ਇਹ ਇਕਨੋਮਿਕ ਸੂਸਾਈਡ ਹੋ ਸਕਦਾ, ਆਰਥਿਕ ਖੁਦਕੁਸ਼ੀ ਇਹਨੂੰ ਕਹਿ ਲਓ। ਉਹਨਾਂ ਇਹ ਵੀ ਕਿਹਾ ਕਿ ਜੇ ਅਲਬਰਟਾ ਅਜਿਹੇ ਰੈਫਰੈਂਡਮ ਵੱਲ ਨੂੰ ਜਾਂਦਾ ਤਾਂ ਸੂਬੇ ਵਿੱਚੋਂ ਵੱਡੀਆਂ ਕੰਪਨੀਆਂ ਨਿਕਲ ਜਾਣਗੀਆਂ, ਡਾਲਰ ਕਮਜ਼ੋਰ ਹੋਵੇਗਾ ਅਤੇ ਆਮ ਲੋਕਾਂ ਦੀ ਜੇਬਾਂ 'ਤੇ ਭਾਰੀ ਮਾਰ ਪੈ ਸਕਦੀ ਹੈ। ਸੋ ਇੱਕ ਨਾਜ਼ੁਕ ਮੋੜ 'ਤੇ ਖੜ੍ਹਾ ਅਲਬਰਟਾ। ਦੂਜੇ ਪਾਸੇ ਇੱਕ ਪਾਸੇ ਓਟਵਾ ਸਰਕਾਰ ਨਾਲ ਨਾਰਾਜ਼ਗੀ ਹੈ, ਦੂਜੇ ਪਾਸੇ ਸੂਬੇ ਦੀ ਫਿਊਚਰ ਦਾ ਅਤੇ ਇਹਦੀ ਇਕੋਨਮੀ ਦਾ ਸਵਾਲ ਹੈ। ਪਰ ਹੁਣ 19 ਅਕਤੂਬਰ ਨੂੰ ਅਲਬਰਟਾ ਦੀ ਜਨਤਾ ਇਸ ਰੈਫਰੈਂਡਮ 'ਤੇ ਕੀ ਫੈਸਲਾ ਸੁਣਾਉਂਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਅਤੇ ਅਸੀਂ ਇਹਦੇ 'ਤੇ ਵਿਚਾਰਾਂ ਕਰਦੇ ਰਹਾਂਗੇ। ਹੁਣ ਇਹਦੇ 'ਤੇ ਕੀ ਜਿਹੜਾ ਹੋਰਨਾਂ ਲੋਕਾਂ ਨੇ ਗੱਲ ਕੀਤੀ ਹੈ, ਵਿਰੋਧੀ ਪਾਰਟੀ ਦੇ ਆਗੂ NDP ਆਗੂ ਨਾਹਿਦ ਨੈਸ਼ੀ ਨੇ ਪ੍ਰੈਮੀਅਰ ਸਮਿਥ 'ਤੇ ਕੁਰਸੀ ਬਚਾਉਣ ਲਈ ਦੇਸ਼ ਦੀ ਏਕਤਾ ਨੂੰ ਖਤਰੇ ਵਿੱਚ ਪਾਉਣ ਦਾ ਇਲਜ਼ਾਮ ਲਾਇਆ ਅਤੇ ਉਹਨਾਂ ਨੇ ਕਹਿ ਤਾ ਕਿ ਅਸੀਂ ਇਸ ਮੁਹਿੰਮ ਦੇ ਖਿਲਾਫ ਡਟ ਕੇ ਲੜਾਈ ਲੜਾਂਗੇ। ਸੈਪਰੇਟਿਸਟ ਦੇ ਬਾਰੇ ਜਿਹੜੇ ਮੈਂ ਪਹਿਲਾਂ ਦੱਸ ਚੁੱਕਾ, ਫਿਰ ਮੈਂ ਰਿਪੀਟ ਕਰ ਦੇਵਾਂ ਕਿ ਸੈਪਰੇਟਿਸਟ ਮੁਹਿੰਮ ਦੇ ਜਿਹੜੇ ਲੀਡਰ ਨੇ ਮਿਚ ਸਿਲਵੈਸਟਰ, ਉਹ ਕਹਿੰਦੇ ਨੇ ਕਿ ਸਮਿਥ ਨੇ ਉਹਨਾਂ ਨਾਲ ਧੋਖਾ ਕੀਤਾ ਕਿਉਂਕਿ ਇਹ ਸਵਾਲ ਅਲਬਰਟਾ ਨੂੰ ਇਮੀਡੀਏਟਲੀ ਕੈਨੇਡਾ ਤੋਂ ਵੱਖ ਨਹੀਂ ਕਰਦਾ। ਅਤੇ ਹੁਣ ਵੱਖਵਾਦੀ ਕਹਿੰਦੇ ਨੇ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਸਮਿਥ ਨੂੰ ਹੀ UCP ਦੀ ਲੀਡਰਸ਼ਿਪ ਤੋਂ ਹਟਾਇਆ ਜਾਵੇ। ਸੋ ਖੜਕ ਗਈ ਹੈ ਅੰਦਰ ਖਾਤੇ ਵੀ ਅਤੇ ਬਾਹਰ ਵੀ। ਫਸਟ ਨੇਸ਼ਨ ਵਾਲੇ ਵੀ ਵਿਰੋਧ ਕਰ ਰਹੇ ਨੇ, ਸਟਰਜਨ ਲੇਕ ਕ੍ਰੀ ਨੇਸ਼ਨ, ਮਿਕਿਸਕਿਊ ਕੀਰ ਕ੍ਰੀ ਫਸਟ ਨੇਸ਼ਨ, ਉਹਨਾਂ ਨੇ ਕੋਰਟ ਦੇ ਵਿੱਚ ਪਹਿਲਾਂ ਹੀ ਇਸ ਮੁਹਿੰਮ ਨੂੰ ਚੈਲੇਂਜ ਕੀਤਾ ਅਤੇ ਅਦਾਲਤ ਨੇ ਉਹਨਾਂ ਦੀ ਜਿਹੜੀ ਸੀ ਗੱਲ ਨੂੰ ਮੰਨਿਆ ਸੀ, ਉਹਨਾਂ 'ਚ ਹਾਂ 'ਚ ਹਾਂ ਭਰੀ ਸੀ। ਅਤੇ ਹੁਣ ਵੀ ਉਹ ਕਹਿੰਦੇ ਨੇ ਕਿ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਆਪਣੀ ਲੜਾਈ ਜਾਰੀ ਰੱਖਾਂਗੇ। ਕੈਲਗਰੀ ਤੋਂ ਇੱਕੋ ਇੱਕ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਕੋਰੀ ਹੋਗਨ ਨੇ ਇਹ ਕਿਹਾ ਕਿ ਸਮਿਥ ਅਲਬਰਟਾ ਦੇ ਬਹੁ ਗਿਣਤੀ ਲੋਕਾਂ ਦੀ ਮਰਜ਼ੀ ਦੇ ਖਿਲਾਫ ਜਾ ਰਹੇ ਨੇ ਅਤੇ ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਪੂਰੇ ਦੇਸ਼ ਲਈ ਸੰਕਟ ਖੜ੍ਹਾ ਕਰ ਰਹੇ ਨੇ। ਸੋ ਇਹ ਆਪਣੇ ਆਪ ਦੇ ਵਿੱਚ ਚੈਲੇਂਜ ਹੈ ਡੈਨੀਅਲ ਸਮਿਥ ਲਈ ਕਿ ਉਹ ਕੀ ਕਰਨਗੇ। ਇੱਕ ਪਾਸੇ ਅਦਾਲਤ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਕਹਿ ਰਹੇ ਨੇ, ਦੂਸਰੇ ਪਾਸੇ ਰੈਫਰੈਂਡਮ ਫੋਰ ਰੈਫਰੈਂਡਮ, ਜਿਹਨਾਂ ਸਰੋਤਿਆਂ ਨੇ ਅਜੇ ਤੱਕ ਨਾ ਸਮਝਿਆ ਹੋਵੇ ਇਸ ਗੱਲ ਨੂੰ, ਮੈਂ ਥੋੜ੍ਹਾ ਜਿਹਾ ਰਿਪੀਟ ਕਰ ਦੇਵਾਂ ਕਿ ਇਹ ਸਿੱਧਾ ਸਵਾਲ ਨਹੀਂ ਹੈ ਕਿ ਵੱਖਰੀ ਹੋਣਾ ਹੈ ਜਾਂ ਨਹੀਂ ਹੋਣਾ। ਪਹਿਲਾ ਸਵਾਲ ਕਿ ਕੀ ਕੈਨੇਡਾ ਦੇ ਨਾਲ ਰਹਿਣਾ ਜਾਂ ਸਰਕਾਰ ਨੂੰ ਤੁਸੀਂ ਅਥਾਰਟੀ ਦਿੰਦੇ ਹੋ ਕਿ ਸਰਕਾਰ ਇੱਕ ਇਹੋ ਜਿਹਾ ਸਿਸਟਮ ਸ਼ੁਰੂ ਕਰ ਦੇਵੇ, ਇਹੋ ਜਿਹਾ ਕੰਮ ਸ਼ੁਰੂ ਕਰੇ ਜਿਹਦੇ ਨਾਲ ਇਹ ਰੈਫਰੈਂਡਮ ਕਰਾਇਆ ਜਾ ਸਕੇ ਕਿ ਅਸੀਂ

ਵੱਖ ਹੋਣਾ। ਸੋ ਇਹ ਬੜਾ ਅਜੀਬੋ ਗਰੀਬ ਜਿਹਾ, ਇਹਦੇ ਨਾਲ ਕਨਫਿਊਜ਼ਨ ਵੀ ਹੋਵੇਗਾ ਅਤੇ ਗੱਲਬਾਤ ਜਿਹੜੀ ਹੈ ਇਸ 'ਤੇ ਚੱਲਦੀ ਰਹੇਗੀ। ਬਹਿਸ ਛਿੜ ਗਈ ਹੈ ਅਤੇ ਪੂਰੇ ਕੈਨੇਡਾ ਦੇ ਵਿੱਚ। ਕੈਲਗਰੀ ਦੇ ਮੇਅਰ ਜਰਮੀ ਫਰਕਸ ਜਿਹੜੇ ਨੇ ਜੀ, ਉਹਨਾਂ ਨੇ ਇਹ ਗੱਲ ਕੀਤੀ ਕਿ ਇਹ ਇੱਕ ਬੜੀ ਅਜੀਬੋ ਗਰੀਬ ਸਥਿਤੀ ਹੈ। ਐਡਮਿੰਟਨ ਦੇ ਮੇਅਰ ਨੇ ਵੀ ਕੀਤੀ ਹੈ ਅਤੇ ਇਸ ਨੂੰ ਅਲਬਰਟਾ ਦੀ ਇਕੋਨਮੀ ਲਈ ਦੋਵਾਂ ਮੇਅਰਾਂ ਨੇ ਇਸ ਨੂੰ ਖਤਰਨਾਕ ਦੱਸਿਆ ਅਤੇ ਨਾਲ ਦੀ ਨਾਲ ਕਿਹਾ ਕਿ ਅਲਬਰਟਾ ਲਈ ਵੀ ਖਤਰਨਾਕ ਹੈ ਅਤੇ ਇੱਥੇ ਦੀ ਇਕੋਨਮੀ ਲਈ ਬਹੁਤ ਖਤਰਨਾਕ ਹੈ। ਸੋ ਫਸਟ ਨੇਸ਼ਨ ਦੇ ਟ੍ਰੀਟੀ 678 ਦੇ ਆਗੂਆਂ ਨੇ ਵੀ ਇਹਦੀ ਨਿੰਦਾ ਕੀਤੀ ਹੈ ਅਤੇ ਟ੍ਰੀਟੀ ਰਾਈਟ ਦੀ ਉਲੰਘਣਾ ਵੀ ਉਹਨਾਂ ਨੇ ਆਖਿਆ। ਸੋ ਕੈਲਗਰੀ ਦੇ ਮੇਅਰ ਨੇ ਕਿਹਾ ਕਿ ਇਹਦੇ ਨਾਲ ਇਨਵੈਸਟਰ ਜਿਹੜੇ ਨੇ, ਜਿਨ੍ਹਾਂ ਨੇ ਇਨਵੈਸਟ ਕਰਨਾ ਹੁੰਦਾ ਹੈ ਸਾਡੇ ਏਰੀਏ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਜਾਂ ਜਿੱਥੇ ਵੀ ਕਰਦੇ ਨੇ ਪੂਰੇ ਮੁਲਕ ਦੇ ਵਿੱਚ, ਜੇ ਉੱਥੇ ਇਸ ਤਰ੍ਹਾਂ ਸਟੇਬਲ ਸਿਸਟਮ ਨਹੀਂ ਹੋਵੇਗਾ ਤਾਂ ਫਿਰ ਉਹਨਾਂ ਦਾ ਭਰੋਸਾ ਹਿੱਲੇਗਾ। ਹੁਣ ਇੱਥੇ ਬੜੀ ਅਜੀਬੋ ਗਰੀਬ ਸਥਿਤੀ ਹੈ ਕਿ ਇੱਕ ਪਾਸੇ ਅਲਬਰਟਾ ਸਰਕਾਰ ਜਿਹੜੀ ਹੈ ਉਹ ਫੈਡਰਲ ਗੌਰਮੈਂਟ ਦੇ ਨਾਲ ਵੱਡੇ ਵੱਡੇ ਸਮਝੌਤੇ ਕਰ ਰਹੀ ਹੈ, MOU ਸਾਈਨ ਕੀਤੇ ਜਾ ਰਹੇ ਨੇ, ਪਾਈਪਲਾਈਨਾਂ ਦੀ ਗੱਲ ਚੱਲ ਰਹੀ ਹੈ। ਦੂਸਰੇ ਪਾਸੇ ਇਹੋ ਜਿਹੀਆਂ ਗੱਲਾਂ ਨੂੰ ਵੀ ਹਵਾ ਦਿੱਤੀ ਜਾ ਰਹੀ ਹੈ, ਜੇ 7 ਲੱਖ ਜਿਹੜੇ ਅਲਬਰਟਾ ਵਾਸੀ ਜਿਨ੍ਹਾਂ ਨੇ ਵੱਖਰੇ ਵੱਖਰੀਆਂ ਪਟੀਸ਼ਨਾਂ 'ਤੇ ਸਾਈਨ ਕੀਤੇ ਨੇ, ਪਟੀਸ਼ਨ ਸਾਈਨ 'ਤੇ ਬਹੁਤ ਚੀਜ਼ਾਂ ਦੀ ਹੋ ਸਕਦੀ ਹੈ। ਕੀ ਤੁਸੀਂ ਜਦੋਂ ਗੱਲ ਕਰਦੇ ਹੋ ਡੈਨੀਅਲ ਸਮਿਥ ਕਿ ਅਸੀਂ ਪੈਸੇ ਬਚਾਉਣੇ ਨੇ, ਸਾਨੂੰ ਲੋੜ ਹੈ ਸਾਨੂੰ ਬਚਾਉਣ ਦੀ, ਕੱਚੇ ਇਮੀਗ੍ਰੈਂਟ ਜਿਹੜੇ ਨੇ ਉਹ ਸਾਡੀ ਹੈਲਥ ਕੇਅਰ 'ਤੇ ਬਹੁਤ ਸਾਡਾ ਉਹਨਾਂ ਦਾ ਖਰਚਾ ਹੋ ਰਿਹਾ, ਉਹਨਾਂ ਨੂੰ ਅਸੀਂ ਹੈਲਥ ਕੇਅਰ ਨਹੀਂ ਦੇਣੀ, ਉਹਨਾਂ ਨੂੰ ਐਜੂਕੇਸ਼ਨ ਨਹੀਂ ਦੇ ਸਕਦੇ ਅਸੀਂ, ਹੋਰ ਬਹੁਤ ਸਾਰੀਆਂ ਗੱਲਾਂ 'ਤੇ, ਛੋਟੀ ਛੋਟੀਆਂ ਗੱਲਾਂ ਕਰਕੇ ਮਿਲੀਅਨਸ ਦੇ ਅੰਕੜੇ ਜਿਹੜੇ ਨੇ ਕੱਢ ਕੇ ਰੱਖ ਦਿੱਤੇ ਨੇ ਸਾਹਮਣੇ ਕਿ ਉਹਨਾਂ 'ਤੇ ਕੱਚਿਆਂ 'ਤੇ ਸਾਡਾ ਇੰਨਾ ਖਰਚਾ ਹੋ ਰਿਹਾ ਅਤੇ ਅਸੀਂ ਕਿਉਂ ਕਰੀਏ ਕੱਚਿਆਂ 'ਤੇ ਖਰਚਾ। ਇਹਦੇ ਲਈ ਸਲਾਹਾਂ ਹੋ ਰਹੀਆਂ ਨੇ, ਪਤਾ ਨਹੀਂ ਉਹ ਕਿਹਨੂੰ ਖੁਸ਼ ਕਰਨਾ, ਪਤਾ ਤਾਂ ਚਲੋ ਹੈ ਹੁਣ, ਪਰ ਇੱਕ ਪਾਸੇ ਇਹ ਗੱਲ ਕਰਕੇ ਅਤੇ ਮਿਲੀਅਨਾਂ ਦਾ ਹਿਸਾਬ ਦੇਣਾ, ਦੂਸਰੇ ਪਾਸੇ ਸਟਰੋਂਗ ਐਂਡ ਫਰੀ ਅਲਬਰਟਾ ਵਰਗੀ ਗੱਲ ਕਰਕੇ ਉਸ 'ਤੇ ਸਾਈਨ ਬਦਲਣ ਲਈ ਮਿਲੀਅਨਸ ਖਰਚ ਦੇਣੇ, ਕਿੰਨੀ ਕੁ ਜ਼ਰੂਰਤ ਸੀ ਉਸ ਚੀਜ਼ ਦੀ ਜੇ ਸਾਨੂੰ ਇੰਨੀ ਹੀ ਬਚਤ ਕਰਨ ਦੀ ਲੋੜ ਹੈ। ਅਤੇ ਜਿਹੜੇ ਮਿਲੀਅਨ ਤੁਸੀਂ ਅਲਬਰਟਾ ਦੇ ਸਾਈਨ ਜਿਹੜੇ ਨੇ ਜਦੋਂ ਵੈਲਕਮ ਟੂ ਅਲਬਰਟਾ ਜਦੋਂ ਅਲਬਰਟਾ 'ਚ ਐਂਟਰ ਹੁੰਦੇ ਹੋ, ਅਤੇ ਕਿੰਨੇ ਮਿਲੀਅਨ ਉਸ 'ਤੇ ਖਰਚ ਹੋਣਗੇ? 2 ਮਿਲੀਅਨ ਤੋਂ ਉੱਪਰ ਦਾ ਖਰਚਾ ਹੈ ਜੀ ਉਹ ਬੋਰਡ 'ਤੇ। 4 ਡਾਕਟਰ ਨਹੀਂ ਭਰਤੀ ਕੀਤੇ ਜਾ ਸਕਦੇ ਜਿਹਦੇ ਨਾਲ ਐਮਰਜੈਂਸੀ ਰੂਮ ਦੇ ਵਿੱਚ ਵੇਟ ਘਟੇ। ਸੋ ਡੈਨੀਅਲ ਸਮਿਥ ਇੱਕ ਪਾਸੇ ਬਚਤ ਦੀ ਗੱਲ ਕਰਦੇ ਨੇ, ਦੂਜੇ ਪਾਸੇ ਆਹ ਜਿਹੜਾ ਰੈਫਰੈਂਡਮ ਹੋਵੇਗਾ ਇਹਦੇ ਵਿੱਚ 19 ਅਕਤੂਬਰ ਨੂੰ ਜੋ ਸਵਾਲ ਪੁੱਛਿਆ ਜਾਵੇਗਾ ਇਸ 'ਤੇ ਕਿੰਨਾ ਖਰਚਾ ਆਵੇਗਾ, ਕਿੰਨੇ ਮਿਲੀਅਨ ਆਵੇਗਾ, ਅਤੇ ਫਿਰ ਜੇ ਦੁਬਾਰਾ ਕਰਨ ਲਈ ਹਾਂ ਹੋ ਗਈ ਤਾਂ ਫਿਰ ਉਹਦੇ 'ਤੇ ਕਿੰਨਾ ਆਵੇਗਾ। ਇਹਦੇ ਨਾਲੋਂ ਬਿਹਤਰ ਨਹੀਂ ਕਿ ਜਿਹੜੀ ਇਲੈਕਸ਼ਨ ਅਲਬਰਟਾ ਦੀ ਹੋਣੀ ਹੈ ਅਗਲੇ ਸਾਲ, ਤੁਸੀਂ ਉਹਦੇ ਵਿੱਚ ਹੀ ਕਰ ਲਓ ਫਿਕਸ ਸਾਰਾ ਕੁਛ। ਇਲੈਕਸ਼ਨ 4 ਸਾਲ ਬਾਅਦ ਜਿਹੜੀ ਹੁੰਦੀ ਹੈ, ਚਾਹੇ ਉਹ ਫੈਡਰਲ ਹੋਵੇ, ਚਾਹੇ ਪ੍ਰੋਵਿੰਸ਼ੀਅਲ ਹੋਵੇ, ਚਾਹੇ ਮਿਊਂਸੀਪਲ ਹੋਵੇ, ਇਸ ਤਰ੍ਹਾਂ ਲੈਵਲ ਨੇ ਸਰਕਾਰਾਂ ਦੇ, ਇਹ ਜਿਹੜੇ ਲੈਵਲ ਨੇ ਇਸੇ ਕਰਕੇ ਵੋਟਾਂ ਕਰਵਾਈਆਂ ਜਾਂਦੀਆਂ ਨੇ ਕਿ ਲੋਕਾਂ ਦੀ ਲੋਕ ਰਾਏ ਜਾਣੀ ਜਾ ਸਕੇ ਕਿ ਉਹ ਕਿਸ ਨੂੰ ਚੁਣਨਾ ਚਾਹੁੰਦੇ ਨੇ ਲੀਡ ਕਰਨ ਵਾਸਤੇ। ਅਤੇ ਜੇ ਵੱਖਵਾਦੀਆਂ ਦੀ ਗਿਣਤੀ ਇੰਨੀ ਜ਼ਿਆਦਾ ਹੈ, ਜੇ ਵੱਖਵਾਦੀ ਸਮਝਦੇ ਨੇ ਕਿ ਸਾਡੀ ਅਸੀਂ ਸਾਈਨ ਕਰਕੇ ਸਰਕਾਰ ਨੂੰ ਦੇ ਦਿੱਤੇ 2 ਲੱਖ 3 ਲੱਖ 4 ਲੱਖ ਜਿੰਨੇ ਵੀ ਹੈਗੇ ਨੇ, ਅਤੇ ਉਹਨਾਂ ਉਹ ਜਿਹੜੇ ਸਾਈਨ ਕਰਵਾਏ ਨੇ ਅਸੀਂ, ਤਾਂ ਸਾਡੀ ਗਿਣਤੀ ਤਾਂ ਬਹੁਤ ਜ਼ਿਆਦਾ ਹੋ ਸਕਦੀ ਹੈ। ਅਤੇ ਉਹ ਇਸ ਤਰ੍ਹਾਂ ਕਰਨ ਕੇ ਪਾਰਟੀ ਬਣਾ ਲੈਣ ਆਪਣੀ, ਇੱਕ ਔਰਗਨਾਈਜ਼ ਕਰਕੇ, ਅਤੇ ਪਾਰਟੀ ਦਾ ਸਵਾਲ ਪਾਰਟੀ ਦੇ ਏਜੰਡੇ 'ਤੇ ਚੋਣ, ਇਸ ਏਜੰਡੇ 'ਤੇ ਚੋਣ ਦੀ ਜਿਹੜੀ ਵਿੱਚ ਉਹ ਭਾਗ ਲੈਣ ਕਿ ਅਸੀਂ ਅਲਬਰਟਾ ਨੂੰ ਵੱਖਰਾ ਕਰਨਾ ਚਾਹੁੰਦੇ ਹਾਂ, ਉਹ ਕਿਉਂ ਨਹੀਂ ਇਸ ਤਰ੍ਹਾਂ ਕਰਦੇ, ਵੱਖਰੇ ਰੈਫਰੈਂਡਮ ਵਾਸਤੇ ਕਿਉਂ ਮਾਇਆ ਖਰਚੀ ਜਾ ਰਹੀ ਹੈ ਜੇ ਸਾਨੂੰ ਇੰਨੀ ਮਾਇਆ ਦੀ ਲੋੜ ਹੈ? ਆਰਥਿਕ ਮੰਦੀ ਦਾ ਦੌਰ ਹੈ ਇਸ ਵੇਲੇ, ਹਰ ਪਾਸੇ ਜਿਹੜਾ ਹੈ ਉਹ ਅਫੋਰਡੇਬਿਲਟੀ ਕ੍ਰਾਈਸਿਸ ਹੈ, ਕੋਸਟ ਆਫ ਲਿਵਿੰਗ ਬਹੁਤ ਜ਼ਿਆਦਾ ਹੋ ਚੁੱਕੀ ਹੈ, ਸਾਨੂੰ ਇੰਨਾ ਫਿਕਰ ਹੈ ਕਿ ਅਸੀਂ ਪਾਈਪਲਾਈਨ ਲਾ ਖਰਚ 'ਤੇ ਪੈਸੇ ਖਰਚ ਕੇ ਅਤੇ ਅਸੀਂ ਤੇਲ ਆਪਣਾ ਵੇਚਣਾ, ਗੈਸ ਵੇਚਣੀ ਹੈ, ਅਤੇ ਕਿਉਂ 2-2 ਵਾਰੀ ਰੈਫਰੈਂਡਮ ਜਿਹੜੇ ਨੇ ਹੋਣਗੇ ਉਹ ਕਿਉਂ, ਜਿਹੜੀ ਇੱਥੇ ਦੀ ਜਨਰਲ ਇਲੈਕਸ਼ਨ ਹੈ, ਜਿਹੜੀ ਅਲਬਰਟਾ ਦੀ ਇਲੈਕਸ਼ਨ ਹੋਣੀ ਹੈ, ਕਿਉਂ ਉਹਦੇ ਵਿੱਚ ਪਾਰਟੀ ਇਹੋ ਜਿਹੇ ਲੋਕ ਬਣਾ ਕੇ ਜਿਹੜੇ ਨੇ

0: ਪਾਰਟੀ ਬਣਾਉਣ ਤੇ ਜ਼ੋਰ ਨਹੀਂ ਲੱਗਦਾ। ਡੈਨੀਅਲ ਸਮਿਥ ਖੁਦ ਵੀ ਵਾਈਲਡ ਰੋਜ਼ ਪਾਰਟੀ ਜਿਹੜੀ ਇਹਨਾਂ ਨੇ ਬਣਾਈ ਸੀਗੀ ਜੀ, ਜਦੋਂ ਅਲਬਰਟਾ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਸੀ, ਰਾਲਫ ਕਲੈਨ ਵਗੈਰਾ ਇੱਥੇ ਪ੍ਰੇਮੀਅਰ ਸਨ ਜਾਂ ਉਹਨਾਂ ਤੋਂ ਬਾਅਦ ਵੀ, ਅਤੇ ਵਾਈਲਡ ਰੋਜ਼ ਪਾਰਟੀ ਜਿਹੜੀ ਬਣਾਈ ਗਈ ਸੀ ਉਸਦੇ ਆਗੂ ਸੀ ਸਾਡੀ ਪ੍ਰੇਮੀਅਰ, ਅਤੇ ਉਸ ਪਾਰਟੀ ਨੂੰ ਮਰਜ ਕਰਕੇ ਯੂ ਸੀ ਪੀ ਜਿਹੜੀ ਸੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਬਣਾਈ ਗਈ ਸੀ। ਸੋ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਥੋੜ੍ਹਾ ਜਿਹਾ ਇਸ ਪਾਸੇ ਨੂੰ ਸਟੈਂਡ ਲੈਣਾ ਪਏਗਾ, ਅਤੇ ਇਹ ਹੁਣ ਇਸ ਵੇਲੇ ਜਿਹੜੀ ਸਥਿਤੀ ਹੈ ਜੀ ਕਿ ਉਹਨਾਂ ਨੇ ਆਪਣੇ ਆਪ ਨੂੰ ਇੱਕ ਖੁਦ ਕਸੂਤੀ ਸਥਿਤੀ ਦੇ ਵਿੱਚ ਫਸਾ ਲਿਆ, ਜਿਸ ਦੇ ਨਾਲ ਉਹਨਾਂ ਦੇ ਹਮਾਇਤੀ ਜਿਹਨਾਂ ਨੂੰ ਆਪਣਾ ਹਮਾਇਤੀ ਸਮਝਦੇ ਸੀ ਜਾਂ ਜਿਹੜੇ ਡੈਨੀਅਲ ਸਮਿਥ ਨੂੰ ਹਮਾਇਤੀ ਸਮਝਦੇ ਸੀ, ਉਹ ਦੋਵੇਂ ਧਿਰਾਂ ਹੀ ਨਾਰਾਜ਼ ਲੱਗਦੀਆਂ ਨੇ। ਪੋਲੀਟੀਕਲੀ ਉਹਨਾਂ ਨੂੰ ਕਿੰਨਾ ਕੁ ਨੁਕਸਾਨ ਹੁੰਦਾ ਇਸ ਗੱਲ ਦਾ ਅੰਦਾਜ਼ਾ ਨਹੀਂ ਹੈ ਕਿ ਹੁਣ ਜਿਹੜੇ ਵੱਖਵਾਦੀ ਮੁਹਿੰਮ ਵਾਲੇ ਨੇ ਉਸ ਜੋ ਸਾਈਨ ਇਕੱਠੇ ਕਰਾਉਣ 'ਤੇ ਇੰਨਾ ਜ਼ੋਰ ਲੱਗਾ, ਉਹ ਜੇ ਉਹਨਾਂ ਦੀ ਇੰਨੀ ਜ਼ਿਆਦਾ ਉਹਨਾਂ ਦਾ ਜ਼ੋਰ ਹੈ ਤਾਂ ਇਲੈਕਸ਼ਨਾਂ ਕਿਉਂ ਨਹੀਂ ਕਰਵਾਈਆਂ ਜਾਂਦੀਆਂ? 7 ਲੱਖ ਲੋਕ ਕਿਵੇਂ ਹੋ ਗਏ ਨੇ ਜਿਨ੍ਹਾਂ ਨੇ ਵੱਖਰੇ ਵੱਖਰੇ ਪਟੀਸ਼ਨਾਂ 'ਤੇ ਸਾਈਨ ਕੀਤੇ ਨੇ, ਅਤੇ ਇੱਕ ਵੱਖਰਾ ਰੈਫਰੈਂਡਮ ਕਰਾਉਣ ਨਾਲ ਉਹਨਾਂ ਦੀ ਆਵਾਜ਼ ਦਾ ਕਿਵੇਂ ਪਤਾ ਲੱਗੇਗਾ? ਸੋ ਮੈਂ ਸਮਝਦਾ ਕਿ ਬਹੁਤੀ ਗੱਲ ਹੈ ਅਤੇ ਔਨਲਾਈਨ ਰੈਫਰੈਂਡਮ ਕਰਵਾ ਕੇ ਦੇਖ ਲੈਣਾ ਚਾਹੀਦਾ ਜਿਸ ਨਾਲ ਘੱਟ ਤੋਂ ਘੱਟ ਖਰਚਾ ਹੋਵੇ, ਵਰਨਾ ਇਸ ਨਾਲ ਬਣੇਗਾ ਕੱਖ ਨਹੀਂ, ਸਿਰਫ ਇੱਕ ਤਬਕੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਅਲਬਰਟਾ ਨੂੰ ਕਈ ਮਿਲੀਅਨਾਂ ਦੇ ਵਿੱਚ ਪੈ ਸਕਦੀ ਹੈ ਸਿੱਧੇ ਰੂਪ ਦੇ ਵਿੱਚ, ਅਤੇ ਅਸਿੱਧੇ ਰੂਪ ਦੇ ਵਿੱਚ ਇਨਵੈਸਟਮੈਂਟਾਂ ਜਿਹੜੀਆਂ ਨੇ ਸਾਡੀਆਂ ਉਹ ਜਾ ਸਕਦੀਆਂ ਨੇ, ਅਤੇ ਹਾਸੋਹੀਣੀ ਜਿਹੜੀ ਸਥਿਤੀ ਬਣੇਗੀ ਉਹ ਵੱਖਰੀ ਬਣੇਗੀ ਜੀ। ਇੱਕ ਬ੍ਰੇਕ ਤੋਂ ਬਾਅਦ ਵਾਪਸ ਪਰਤ ਕੇ ਬਾਕੀ ਦੀਆਂ ਖਬਰਾਂ ਆਪ ਜੀ ਨਾਲ ਸਾਂਝੀਆਂ ਕਰਦੇ ਹਾਂ ਜੀ।
1: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ ਨਾਰਥ ਈਸਟ ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
2: ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ, ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
3: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ, 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ 4 ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸੰਦਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਚ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 403-726-6200, 403-726-6200। ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
4: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
2: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
4: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
2: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
4: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
2: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ

0: 4036182112 Arun Kaushal. Mercedes car ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
1: ਕੈਨੇਡਾ ਦੇ ਵਿੱਚ Mercedes ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ Mercedes Benz Country Hill ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ Mercedes Benz Country Hills 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ 'ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
0: Mercedes Benz Country Hills
2: ਤਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
3: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
2: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
3: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
2: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 4036074208 ਅਕਾਲ ਫੋਰਨ ਐਕਸਚੇਂਜ
4: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਕਾਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
5: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
4: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 4036162445
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
7: ਕੀ ਹੋਇਆ
6: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
7: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ
2: ਉਹ ਸਾਰੇ ਡਰਦੇ ਨਹੀਂ ਚੱਕਦੇ ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ
3: ਉਹ ਨਹੀਂ ਭਰਾਵਾ ਮੈਂ ਇੰਜ ਨਹੀਂ ਕਰਦਾ ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾ ਕਿਸੇ ਝੰਜਟ ਦੇ ਮੂਵ ਕਰ ਜਾਂਦੇ ਆ
1: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਟਾਰ ਮੂਵਿੰਗ
3: ਇਸ ਪ੍ਰੋਗਰਾਮ ਦੇ ਸਪਾਂਸਰ ਹਨ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਬੈਸਟ ਰੇਟ ਆਪ ਜੀ ਨੂੰ ਦੇਣਗੇ ਮਾਨਸ 587-832 ਉਹਨਾਂ ਦਾ ਫੋਨ ਨੰਬਰ ਹੈ ਅਗਰ ਤੁਹਾਡੇ ਕੋਲ ਟਰੱਕ ਹੈ ਓਨਰ ਓਪਰੇਟਰ ਉਹ ਟਰੱਕਾਂ ਦੀ ਕੰਪਨੀ ਹੈ ਫਲੀਟ ਹੈ ਤੇ ਇੰਸ਼ੋਰੈਂਸ ਤੇ ਤੁਹਾਨੂੰ ਕਾਫੀ ਬਚਤ ਕਰਵਾ ਸਕਦੇ ਨੇ ਮਾਨਸ ਪਹੁਜਾ ਫੋਨ ਨੰਬਰ 5878321208 YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਣਾ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਉਹ ਅਗਰ ਤੁਹਾਨੂੰ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਮਦਦ ਦੀ ਲੋੜ ਹੈ ਤੇ YYC ਹੋਮ ਕੇਅਰ ਕੰਪਨੀ ਇਹ ਕੰਮ ਕਰ ਦੇਵੇਗੀ ਤੇ ਬਿਲਿੰਗ ਸਰਕਾਰ ਨੂੰ ਭੇਜੇਗੀ ਵੀਰਪਾਲ ਕੌਰ ਹੋਰਾਂ ਦਾ ਫੋਨ ਨੰਬਰ 8257600983 8257600983 Mercedes Benz Country Hills ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਕੰਟਰੀ ਹਿਲਸ ਦੇ ਉੱਪਰ ਹੈ ਇਹ ਡੀਲਰਸ਼ਿਪ ਗੌਰਵ ਸ਼ਰਮਾ ਹੋਣੀ ਉੱਥੇ ਸੀਨੀਅਰ ਸੇਲਸ ਪਰਸਨ ਨੇ ਤੇ ਤੁਹਾਨੂੰ ਗੁੱਡ ਡੀਲ ਬਣਾ ਕੇ ਦੇ ਸਕਦੇ ਨੇ ਗੌਰਵ ਸ਼ਰਮਾ ਫੋਨ ਨੰਬਰ 403-903-6757 4039036757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ

ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ ਹੈ 403-404-3500। ਪੰਜਾਬ ਇੰਸ਼ੋਰੈਂਸ ਤੋਂ ਭਰੋਸੇਯੋਗ ਸੇਵਾਵਾਂ ਲਈ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਦਾ ਨਾਮ ਯਾਦ ਰੱਖੋ, ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ। ਮਦਰ ਇੰਡੀਆ ਰੈਸਟੋਰੈਂਟ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਣ ਵਾਲੇ, 24 ਘੰਟੇ ਖੁੱਲ੍ਹਣ ਵਾਲੇ ਇਸ ਰੈਸਟੋਰੈਂਟ ਤੇ ਤੁਸੀਂ ਪਰਿਵਾਰ ਸਮੇਤ ਜਾ ਕੇ 24 ਘੰਟੇ ਵਿੱਚ ਕਿਸੇ ਵਕਤ ਵੀ ਤੁਸੀਂ ਰੋਟੀ ਪਾਣੀ ਛਕ ਸਕਦੇ ਹੋ ਜਾਂ ਕੁਛ ਹੋਰ ਸਨੈਕਸ ਲੈਣੇ ਹੋਣ, ਕਿਸੇ ਵੀ ਕਿਸਮ ਦਾ ਫੂਡ ਵਧੀਆ ਅਤੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ ਮਦਰ ਇੰਡੀਆ ਰੈਸਟੋਰੈਂਟ ਵਾਲੇ। ਫੋਨ ਨੰਬਰ 403-461-6161। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ ਹੈ ਅਤੇ ਇੱਥੋਂ ਤੁਸੀਂ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ, ਫੈਮਿਲੀ ਫੋਟੋ, ਬਿਜ਼ਨਸ ਹੈੱਡਸ਼ਾਟਸ, ਜਾਂ ਤੁਸੀਂ ਬੱਚਿਆਂ ਦੀਆਂ ਫੋਟੋ ਜਿਹੜੀਆਂ ਖਿਚਾਉਣੀਆਂ ਹੋਣ ਜਾਂ ਪ੍ਰਿੰਟ ਕਰਵਾਉਣੀਆਂ ਹੋਣ ਜਾਂ ਪੁਰਾਣੀਆਂ ਫੋਟੋਆਂ ਠੀਕ ਕਰਵਾਉਣੀਆਂ ਹੋਣ ਤਾਂ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਵਿੱਚ ਯਾਦ ਰੱਖੋ। ਫੋਨ ਨੰਬਰ 403-947-0060। ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਜੀ, ਹੁਣ ਹੋਰ ਖ਼ਬਰਾਂ ਵੱਲ ਚੱਲਦੇ ਹਾਂ। ਦੱਸ ਦਈਏ ਕਿ 5 ਵਜੇ ਸ਼ਾਨ ਅਲੀ ਜੀ ਪ੍ਰੋਗਰਾਮ ਪੇਸ਼ ਕਰਨਗੇ, ਰਾਤ 8 ਵਜੇ ਸਰਦਾਰ ਜਗਵਿੰਦਰ ਸਿੰਘ ਉਗਰਾਹਾਂ ਨਾਲ ਕਿਸਾਨ ਆਗੂ ਨਾਲ ਗੱਲਬਾਤ ਪੇਸ਼ ਕੀਤੀ ਜਾਵੇਗੀ, 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਹੋਵੇਗਾ। ਆਓ ਅੱਗੇ ਚੱਲਦੇ ਹਾਂ। ਤੁਲਸੀ ਗਾਬਾਰਡ ਡੋਨਲਡ ਟਰੰਪ ਦੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ, ਉਹਨਾਂ ਨੇ ਅੱਜ ਰਿਜ਼ਾਇਨ ਕਰ ਦਿੱਤਾ। ਵੈਸੇ ਉਹਨਾਂ ਦਾ ਰਿਜ਼ਾਇਨ 30 ਜੂਨ ਤੋਂ ਲਾਗੂ ਹੋਵੇਗਾ। ਕਿਹਾ ਗਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਕਿ ਮੇਰੇ ਹਸਬੈਂਡ ਇਬਰਾਹਿਮ ਨੂੰ ਹੱਡੀਆਂ ਦਾ ਇੱਕ ਬਹੁਤ ਦੁਰਲੱਭ ਜਿਹਾ ਰੇਅਰ ਕੈਂਸਰ ਜਿਹੜਾ ਉਹ ਡਿਟੈਕਟ ਕੀਤਾ ਗਿਆ, ਜਿਸ ਕਾਰਨ ਆਪਣੇ ਪਰਿਵਾਰ ਦੇ ਨਾਲ ਖੜ੍ਹੇ ਹੋਣ ਲਈ ਉਹ ਇਸ ਅਹੁਦੇ ਤੋਂ ਪੋਸਟ ਤੋਂ ਪਰੇ ਹੋ ਰਹੇ ਨੇ। ਡੋਨਲਡ ਟਰੰਪ ਦੇ ਦੂਸਰੇ ਇਸ ਕਾਰਜਕਾਲ ਦੇ ਵਿੱਚ ਅਹੁਦਾ ਛੱਡਣ ਵਾਲੀ ਉਹ ਚੌਥੀ ਕੈਬਨਿਟ ਅਧਿਕਾਰੀ ਬਣ ਗਈ ਹੈ। ਚਰਚਾ ਇਹ ਹੈ ਕਿ ਡੋਨਲਡ ਟਰੰਪ ਵੱਲੋਂ ਇਰਾਨ 'ਤੇ ਹਮਲਾ ਕਰਨ ਦੇ ਫੈਸਲੇ ਤੋਂ ਬਾਅਦ ਤੁਲਸੀ ਗਾਬਾਰਡ ਦੇ ਪ੍ਰੈਜੀਡੈਂਟ ਦੇ ਨਾਲ ਕੁਛ ਮਤਭੇਦ ਸੀ। ਤੁਲਸੀ ਗਾਬਾਰਡ ਇੱਕ ਫੌਜੀ ਅਫਸਰ ਵੀ ਰਹਿ ਚੁੱਕੀ ਹੈ ਅਤੇ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰ ਵੀ ਸੀ ਅਤੇ ਵਿਦੇਸ਼ੀ ਜੰਗਾਂ ਦੇ ਖਿਲਾਫ ਹੋ ਰਹੇ ਨੇ ਹਮੇਸ਼ਾ। ਜਦੋਂ ਅਮਰੀਕਾ ਨੇ ਇਜ਼ਰਾਈਲ ਦੇ ਨਾਲ ਮਿਲ ਕੇ 28 ਫਰਵਰੀ ਨੂੰ ਇਰਾਨ 'ਤੇ ਹਮਲਾ ਕੀਤਾ ਅਤੇ ਸਰਕਾਰੀ ਪੋਸਟ 'ਤੇ ਸੀ ਉਹ, ਅਤੇ ਉਹ ਮੁਸ਼ਕਿਲ ਸਥਿਤੀ ਵਿੱਚ ਫਸ ਗਈ ਸੀ ਅਤੇ ਟਰੰਪ ਦੇ ਫੈਸਲੇ ਦਾ ਉਹਨਾਂ ਨੇ ਕੋਈ ਖੁੱਲ੍ਹ ਕੇ ਸਪੋਰਟ ਨਹੀਂ ਕੀਤੀ ਕਿ ਇਰਾਨ 'ਤੇ ਹਮਲਾ ਕਿਉਂ ਕੀਤਾ ਗਿਆ ਸੀ। ਉਹਨਾਂ ਨੇ ਹਾਲਾਂਕਿ ਲਗਾਤਾਰ ਇਹ ਬਿਆਨ ਦਿੱਤਾ ਕਿ ਹਮਲਾ ਕਰਨ ਦਾ ਫੈਸਲਾ ਪੂਰੀ ਤਰ੍ਹਾਂ ਡੋਨਲਡ ਟਰੰਪ ਦਾ ਸੀ, ਨਾ ਕਿ ਇੰਟੈਲੀਜੈਂਸ ਡਿਪਾਰਟਮੈਂਟ ਦਾ। ਜਦਕਿ ਟਰੰਪ ਇਹੋ ਕਹਿੰਦੇ ਰਹੇ ਕਿ ਹਮਲਾ ਦੇਸ਼ ਦੀ ਸਿਕਿਉਰਿਟੀ ਲਈ ਬਹੁਤ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ ਤੁਲਸੀ ਗਾਬਾਰਡ ਅਮਰੀਕਨ ਕਾਂਗਰਸ ਦੇ ਵਿੱਚ ਪਹਿਲੀ ਹਿੰਦੂ ਮੈਂਬਰ ਸੀ ਜਿਨ੍ਹਾਂ ਨੇ ਭਗਵਤ ਗੀਤਾ 'ਤੇ ਹੱਥ ਰੱਖ ਕੇ ਸਹੁੰ ਚੁੱਕੀ ਹੋਈ ਸੀ। ਸੋ ਤੁਲਸੀ ਗਾਬਾਰਡ ਵੱਲੋਂ ਜਿਹੜਾ ਅਸਤੀਫਾ ਦਿੱਤਾ ਗਿਆ, ਉਹਨਾਂ ਨੇ ਸ਼ੁਰੂਆਤ ਇਹ ਕੀਤਾ, ਅਨਫੋਰਚੁਨੇਟਲੀ ਆਈ ਮਸਟ ਸਬਮਿਟ ਮਾਈ ਰੈਜ਼ਿਗਨੇਸ਼ਨ ਇਫੈਕਟਿਵ June 30, 2026। ਅਤੇ ਉਹਨਾਂ ਕਿਹਾ ਮਾਈ ਹਸਬੈਂਡ ਇਬਰਾਹਿਮ ਹੈਜ਼ ਰੀਸੈਂਟਲੀ ਬਿਨ ਡਾਇਗਨੋਜ਼ਡ ਵਿਦ ਐਨ ਐਕਸਟ੍ਰੀਮਲੀ ਰੇਅਰ ਫੋਰਮ ਆਫ ਬੋਨ ਕੈਂਸਰ। ਹੀ ਫੇਸਿਸ ਮੇਜਰ ਚੈਲੰਜਸ ਇਨ ਕਮਿੰਗ ਵੀਕਸ ਐਂਡ ਮੰਥਸ। ਐਟ ਦਿਸ ਟਾਈਮ ਆਈ ਮਸਟ ਸਟੈਪ ਅਵੇ ਫਰੋਮ ਪਬਲਿਕ ਸਰਵਿਸ ਟੂ ਬੀ ਬਾਈ ਹਿਜ ਸਾਈਡ ਐਂਡ ਫੁੱਲੀ ਸਪੋਰਟ ਹਿਮ ਥਰੂ ਹਿਜ ਬੈਟਲ। ਇਹ ਉਹਨਾਂ ਦੀ ਵਰਡਿੰਗ ਸੀ। ਬੈਕਗਰਾਊਂਡ ਮੈਂ ਆਪ ਜੀ ਨੂੰ ਜਿਹੜੀ ਗੱਲ ਦੱਸੀ ਹੈ ਉਹ ਵੀ ਹੈ। ਟਰੰਪ ਜਿਹੜੇ ਸੀ ਉਹਨਾਂ ਨੇ ਇਸ ਅਸਤੀਫੇ ਦੇ ਐਲਾਨ ਤੋਂ ਇਮੀਡੀਏਟਲੀ ਬਾਅਦ ਜਿਹੜਾ ਤੁਲਸੀ ਗਾਬਾਰਡ ਨੂੰ ਉਹਨਾਂ ਦੀਆਂ ਸਿਫਤਾਂ ਕੀਤੀਆਂ ਅਤੇ ਪ੍ਰਿੰਸੀਪਲ ਡਿਪਟੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਐਰੋਨ ਲੁਕਸ ਨੂੰ ਕਿਹਾ ਕਿ ਉਹ ਐਕਟਿੰਗ ਡਾਇਰੈਕਟਰ ਜਿਹੜੇ ਨੇ ਨੈਸ਼ਨਲ ਇੰਟੈਲੀਜੈਂਸ ਦੇ ਹੋਣਗੇ। ਸੋ ਡੋਨਲਡ ਟਰੰਪ ਨੇ ਅਜੇ ਸਿਫਤ ਕੀਤੀ ਹੈ, ਪਰ ਹਾਲ ਦੀ ਘੜੀ ਇਹ ਕਹਿ ਸਕਦੇ ਹਾਂ ਕਿ ਇਸ ਮਾਮਲੇ 'ਤੇ ਡੋਨਲਡ ਟਰੰਪ ਨੂੰ ਅੰਦਰੋਂ ਕੁਛ ਚੀਜ਼ਾਂ ਦਾ ਵਿਰੋਧਤਾ ਵੀ ਜਿਹੜੀ ਆ ਸਾਹਮਣਾ ਉਹਦਾ ਕਰਨਾ ਪਿਆ।

ਰੀਸੈਂਟਲੀ ਪਿਛਲੇ ਦਿਨਾਂ ਦੇ ਵਿੱਚ ਕਨਫਿਊਜ਼ਿੰਗ ਮੈਸੇਜ ਜਿਹੜੇ ਨੇ ਤੁਲਸੀ ਗਬਾਰਡ ਦੇ ਜਿਹੜੇ ਸੀ ਉਹ ਸਾਹਮਣੇ ਆਏ ਸੀ, ਖਾਸ ਤੌਰ 'ਤੇ ਇਰਾਨ ਲੜਾਈ ਦੇ ਸਾਹਮਣੇ, ਅਤੇ ਵਾਈਟ ਹਾਊਸ ਵਿੱਚ ਉਹਨਾਂ ਨੂੰ ਆਊਟ ਆਫ ਫੇਵਰ ਮੰਨਿਆ ਜਾ ਰਿਹਾ ਸੀ। ਹੁਣ ਇਸ ਤੋਂ ਪਹਿਲਾਂ, ਤੁਲਸੀ ਗਬਾਰਡ ਤੋਂ ਪਹਿਲਾਂ, ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਇਮ ਅਤੇ ਅਟਾਰਨੀ ਜਨਰਲ ਪੈਮ ਬੌਂਡੀ ਵੀ ਇਹ ਅਸਤੀਫਾ ਦੇ ਚੁੱਕੇ ਨੇ। ਸੋ ਆਰਮੀ ਰਿਜ਼ਰਵ ਦੇ ਵਿੱਚ ਰਹਿ ਚੁੱਕੇ ਨੇ, ਡੈਮੋਕਰੇਟ ਮੈਂਬਰ ਵੀ ਰਹਿ ਚੁੱਕੇ ਨੇ, ਸੋ ਸੀਨੀਅਰ ਨੇ। ਟਰੰਪ ਦੀ 2024 ਵਿੱਚ ਉਹਨਾਂ ਨੇ ਐਂਡੋਰਸਮੈਂਟ ਕੀਤੀ ਸੀ, ਅਤੇ ਡਿਬੇਟ ਜਿਹੜੀ ਹੈ ਕਮਲਾ ਹੈਰਿਸ ਦੇ ਨਾਲ ਜਿਹੜੀ ਉਹਨਾਂ ਦੀ ਹੋਈ ਸੀ ਉਸ ਵੇਲੇ ਵਾਈਸ ਪ੍ਰੈਜੀਡੈਂਟ ਦੇ ਨਾਲ, ਉਹ ਤਿਆਰ ਕਰਨ ਲਈ ਜਿਹੜਾ ਉਹ ਮਦਦ ਵੀ ਕੀਤੀ ਸੀ। ਉੱਧਰ ਮਾਰਕੋ ਰੂਬੀਓ ਜਿਹੜੇ ਨੇ US ਸੈਕਟਰੀ ਆਫ ਸਟੇਟ, ਉਹਨਾਂ ਨੇ ਇਰਾਨ ਤੋਂ ਬਾਅਦ ਹੁਣ ਇੱਕ ਹੋਰ ਅਮਰੀਕਾ ਦਾ ਖਤਰਾ, ਅਮਰੀਕਾ ਨੂੰ ਖਤਰੇ ਵਾਲਾ ਮੁਲਕ ਲੱਭ ਲਿਆ। ਇਹਦੀਆਂ ਖਬਰਾਂ ਤਾਂ ਵੈਸੇ ਕਈ ਦਿਨਾਂ ਤੋਂ ਆ ਰਹੀਆਂ ਨੇ, ਨੱਕ ਵਿੱਚ ਦਮ ਕੀਤਾ ਹੋਇਆ ਇਸ ਵੇਲੇ ਕਿਊਬਾ ਦੇ, ਅਤੇ ਬਹੁਤ ਆਰਥਿਕ ਮੁਸ਼ਕਲਾਂ ਦੇ ਵਿੱਚ ਲੋਕ ਉੱਥੇ ਰਹਿ ਰਹੇ ਨੇ। ਬਿਜਲੀ ਦੀ, ਤੇਲ ਦੀ ਬਹੁਤ ਵੱਡੀ ਸਮੱਸਿਆ ਕਿਊਬਾ ਦੇ ਵਿੱਚ ਹੈ। ਮਾਰਕੋ ਰੂਬੀਓ ਹੁਣ ਕਹਿੰਦੇ ਨੇ ਕਿ ਕੈਨੇਡਾ ਵਾਸਤੇ ਨੈਸ਼ਨਲ ਸਿਕਿਉਰਿਟੀ ਥ੍ਰੈਟ ਹੈ, ਅਤੇ ਪੀਸਫੁੱਲ ਐਗਰੀਮੈਂਟ ਜਿਹੜਾ ਦੋਵਾਂ ਦੇਸ਼ਾਂ ਦੇ ਵਿੱਚ ਸ਼ਾਂਤਮਈ ਸਮਝੌਤਾ ਹੈ ਕਿਊਬਾ ਅਤੇ ਅਮਰੀਕਾ ਦੇ ਵਿੱਚ, ਇਹਦੀ ਕੋਈ ਬਹੁਤੀ ਸੰਭਾਵਨਾ ਨਹੀਂ ਹੈ। ਸੋ ਹੁਣ ਅੱਜ ਦੀ ਡੇਟ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਹੈਰਾਨ ਨਾ ਹੋਇਓ ਅਗਰ ਕੱਲ੍ਹ ਨੂੰ ਕੋਈ ਖਬਰ ਆ ਜਾਂਦੀ ਕਿ ਅਮਰੀਕਾ ਨੇ ਕਿਊਬਾ 'ਤੇ ਵੀ ਹਮਲਾ ਬੋਲ ਦਿੱਤਾ ਹੈ। ਇਹ ਕਮੈਂਟਸ ਜਿਹੜੇ ਨੇ ਉਹਨਾਂ ਦੇ ਇੱਕ ਦਿਨ ਬਾਅਦ ਆਏ ਨੇ, ਜਦੋਂ ਰੌਇਲ ਕੈਸਟਰੋ ਨੂੰ 1996 ਦੇ ਦੋ ਜਹਾਜ਼ਾਂ ਦੇ ਡਿੱਗਣ ਦੀ ਘਟਨਾ ਵਿੱਚ ਅਮਰੀਕਾ ਨੇ ਚਾਰਜ ਕੀਤਾ। ਰੂਬੀਓ ਕਹਿੰਦੇ ਨੇ ਕਿ ਵਾਸ਼ਿੰਗਟਨ ਦੀ ਪ੍ਰੈਫਰੈਂਸ ਡਿਪਲੋਮੈਟਿਕ ਸਲੂਸ਼ਨ ਹੈ, ਕਿ ਸਾਡੀ ਪਹਿਲ ਇਹ ਹੈ ਕਿ ਕੋਈ ਇਸਦਾ ਰਾਜਨੀਤਿਕ ਹੱਲ, ਜਿਹੜਾ ਕੂਟਨੀਤਿਕ ਹੱਲ ਲੱਭਿਆ ਜਾਵੇ। ਪਰ ਪ੍ਰੈਜੀਡੈਂਟ ਡੋਨਲਡ ਟਰੰਪ ਕੋਲ ਇਹ ਰਾਈਟ ਹੈ, ਅਤੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਦੇਸ਼ ਨੂੰ ਕਿਸੇ ਵੀ ਇਸ ਤਰ੍ਹਾਂ ਥ੍ਰੈਟ ਤੋਂ ਬਚਾਉਣ। ਕਿਊਬਾ ਦੇ ਫੋਰਨ ਮਿਨਿਸਟਰ ਬਰੂਨੋ ਰੋਡਰੀਗਸ ਨੇ ਰੂਬੀਓ ਨੂੰ ਕਿਹਾ ਕਿ ਝੂਠ ਹੈ, ਸਾਰਾ ਝੂਠ ਬੋਲ ਰਹੇ ਹੋ, ਅਤੇ ਇਹ ਆਈਲੈਂਡ ਮੁਲਕ ਕਦੇ ਵੀ ਅਮਰੀਕਾ ਨੂੰ ਖਤਰਾ ਨਹੀਂ ਸਾਬਤ ਹੋਇਆ। ਰਿਪੋਰਟਰ ਦੇ ਨਾਲ ਗੱਲਬਾਤ ਕਰਦੇ ਹੋਏ ਰੂਬੀਓ ਨੇ ਕਿਹਾ ਕਿ ਡਿਪਲੋਮੇਸੀ ਸਾਡੀ ਪ੍ਰੈਫਰੈਂਸ ਹੈ ਕਿਊਬਾ ਦੇ ਨਾਲ, ਅਤੇ ਅੱਗੇ ਕਹਿੰਦੇ ਨੇ ਆਈ ਐਮ ਜਸਟ ਬੀਂਗ ਓਨੈਸਟ ਵਿਦ ਯੂ, ਯੂ ਨੋ ਦ ਲਾਈਕਲੀਹੁੱਡ ਆਫ ਦੈਟ ਹੈਪਨਿੰਗ ਗਿਵਨ ਹੂ ਵੀ ਆਰ ਡੀਲਿੰਗ ਵਿਦ ਰਾਈਟ ਨਾਓ ਇਜ਼ ਨੋਟ ਹਾਈ। ਸੋ ਕਿਊਬਾ ਜਿਹੜਾ ਹੈ ਉਹ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਕਿ ਅਮਰੀਕਾ ਵੱਲੋਂ ਹਮਲਾ ਹੋ ਸਕਦਾ, ਜਾਂ ਉਹਨਾਂ ਨੂੰ ਡਰਾਇਆ ਨਾ ਜਾ ਰਿਹਾ। ਕਿਊਬਾ ਦੇ ਵਿੱਚ ਇਸ ਵੇਲੇ ਤੇਲ ਦਾ ਬਹੁਤ ਵੱਡਾ ਸੰਕਟ ਪੈਦਾ ਹੋਇਆ, USA ਨੇ ਤੇਲ ਬਲੌਕ ਕੀਤਾ ਹੋਇਆ, ਅਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਇਹਨਾਂ 'ਤੇ ਦਬਾਅ ਬਣਾ ਕੇ ਰੱਖਿਆ ਹੋਇਆ ਉਹਨਾਂ ਨੇ। ਰੂਬੀਓ ਨੇ ਇਹ ਵੀ ਕਿਹਾ ਕਿ ਕੰਟਰੀ ਨੇ US ਆਫਰ ਜਿਹੜੀ 100 ਮਿਲੀਅਨ ਦੀ ਏਡ ਹੈ ਉਹ ਐਕਸੈਪਟ ਕਰ ਲਈ ਹੈ। ਇੱਧਰੋਂ ਬਾਕੀ ਮੁਲਕ ਕਿੰਨੀ ਦੇਰ ਚੁੱਪ ਰਹਿਣਗੇ ਅਤੇ ਕਿੰਨੀ ਦੇਰ ਤੱਕ ਡੋਨਲਡ ਟਰੰਪ ਦਾ ਅਤੇ ਉਹਨਾਂ ਦੇ ਸਾਥੀਆਂ ਦਾ ਇਹ ਖੇਡ ਦੇਖਦੇ ਰਹਿਣਗੇ, ਇਹ ਸਮਾਂ ਦੱਸੇਗਾ ਜੀ। ਆਪ ਜੀ ਨੂੰ ਪਤਾ ਹੈ ਕਿ ਪਿਛਲੇ ਕੁਛ ਦਿਨਾਂ ਦੇ ਵਿੱਚ ਕੈਨੇਡਾ ਨਾਲ USA ਨੇ ਇੱਕ ਨਾਤਾ ਤੋੜ ਲਿਆ ਸੀ, ਇੱਕ ਸਾਂਝਾ ਪਲੇਟਫਾਰਮ ਸੀ ਡਿਫੈਂਸ ਦਾ, ਅਤੇ ਬਾਇਲੈਟਰਲ ਡਿਫੈਂਸ ਪਲੈਨਿੰਗ ਬਾਡੀ ਸੀ ਉਹ, ਜਿਸ ਵਿੱਚੋਂ USA ਨੇ ਪੈਰ ਖਿੱਚ ਲਏ ਸੀ। ਉਸ ਤੋਂ ਬਾਅਦ ਕੈਨੇਡਾ ਵਾਲਿਆਂ ਨੇ ਆਪਣਾ ਪ੍ਰਤੀਕਰਮ ਦਿੱਤਾ, ਮਾਰਕ ਕਾਰਨੀ ਅਤੇ ਕੁਛ ਇਸ ਤਰ੍ਹਾਂ ਕਹਿੰਦੇ ਨਜ਼ਰ ਆਏ ਕਿ ਠੀਕ ਹੈ ਕਰ ਲਿਆ ਤਾਂ ਕਰ ਲਿਆ ਹੁਣ। ਪਰ ਪੈਂਟਾਗਨ, ਜਿਨ੍ਹਾਂ ਦਾ ਇਹ ਫੈਸਲਾ ਸੀ ਬੇਸਿਕਲੀ ਅਖੀਰ, ਪੈਂਟਾਗਨ ਨੇ ਕੈਨੇਡਾ ਦਾ ਜਿਹੜਾ ਹੈ ਹੋਰ ਉਹਨਾਂ ਨੇ ਖਿਚਾਈ ਕੀਤੀ ਹੈ, ਅਤੇ ਉਹ ਕਹਿੰਦੇ ਆ ਕਿ ਸਾਨੂੰ ਬਿਲਕੁਲ ਤੁਹਾਡੀ ਕਲੀਅਰ ਪਲੈਨ ਨਜ਼ਰ ਆਉਣੀ ਚਾਹੀਦੀ ਹੈ ਕਿ ਨੇਟੋ ਦੀ ਮਿਲਟਰੀ ਸਪੈਂਡਿੰਗ ਜਿਹੜੇ ਬੈਂਚਮਾਰਕ ਨੇ, ਭਾਵ GDP ਦਾ 2% ਤੁਸੀਂ ਖਰਚਣਾ, ਉਹ ਕਲੀਅਰ ਕੱਟ ਸਾਨੂੰ ਦੱਸਣਾ ਚਾਹੀਦਾ। ਉਹ ਕਹਿੰਦੇ ਨੇ ਕਿ 3.5% ਕੈਨੇਡਾ ਦੀ GDP ਦਾ ਮਿਲਟਰੀ, ਪਲੱਸ 1.5% ਆਫ GDP ਡਿਫੈਂਸ ਇਨਫਰਾਸਟ੍ਰਕਚਰ 'ਤੇ। ਉਹ ਇਸ ਪਿਛਲੇ ਹਫ਼ਤੇ ਜਿਹੜਾ ਅਸੀਂ ਸਸਪੈਂਡ ਕੀਤਾ US ਕੈਨੇਡਾ ਪਰਮਾਨੈਂਟ ਜੁਆਇੰਟ ਬੋਰਡ, ਇਹ ਉਹਦਾ ਹੀ ਅਸਲ ਕਾਰਨ ਨੇ। ਸੀਨੀਅਰ ਪੈਂਟਾਗਨ ਅਧਿਕਾਰੀ ਨੇ ਇਹ ਕਿਹਾ ਕਿ ਜਿਹੜਾ ਡਿਸੀਜਨ ਹੈ ਉਹਦਾ ਐਬਸੈਂਸ ਹੈ ਉਹ ਇੱਕ ਕਾਰਨ ਬਣਿਆ, ਅਤੇ ਅਮੈਰੀਕਨ ਮੇਡ

0: 35 ਫਾਈਟਰ ਜਿਹੜੇ ਨੇ ਉਹ ਕੈਨੇਡਾ ਵਾਲੇ ਖਰੀਦਣ ਤੋਂ ਨਖਰੇ ਕਰ ਰਹੇ ਨੇ ਕਿ ਅਸੀਂ ਖਰੀਦਣੇ ਨੇ ਕਿ ਨਹੀਂ ਖਰੀਦਣੇ ਨੇ, ਇਹ ਵੀ ਇੱਕ ਕਾਰਨ ਹੈ ਤੇ ਇਹ ਵੀ ਰਸਤੇ ਦਾ ਅੜਿੱਕਾ ਹੈ। ਧੱਕੇ ਨਾਲ ਜਨਾਬ ਕੁਛ ਕੈਨੇਡਾ ਨੂੰ ਵੇਚਣਾ ਚਾਹੁੰਦੇ ਨੇ। ਇਧਰ ਕੈਨੇਡੀਅਨ ਸਰਕਾਰ ਬਾਰ-ਬਾਰ ਕਹਿ ਰਹੀ ਕਿ ਅਸੀਂ ਨੈਟੋ ਦਾ ਜਿਹੜਾ ਥ੍ਰੈਸ਼ਹੋਲਡ ਹੈ ਉਹਨੂੰ ਪਾਰ ਕੀਤਾ ਪਹਿਲੀ ਵਾਰੀ ਇੰਨੇ ਸਾਲਾਂ ਦੇ ਵਿੱਚ, ਤੇ ਫੈਡਰਲ ਸਰਕਾਰ ਨੇ ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਦੇ ਵਿੱਚ ਪਿਛਲੇ ਸਾਲ 9.3 ਬਿਲੀਅਨ ਜਿਹੜਾ ਹੈ ਉਹ ਰਾਖਵਾਂ ਰੱਖਿਆ। ਸੋ 2% ਜਿਹੜਾ ਉਹਨਾਂ ਦਾ ਬੈਂਚਮਾਰਕ ਪੁਰਾਣਾ ਹੈ। ਸੋ ਕੀ ਹੋਰ ਸਰਕਾਰ ਪੈਸਾ ਖਰਚੇਗੀ, ਕੀ ਸਰਕਾਰ ਇੰਨਾ ਖਰਚ ਸਕਦੀ ਹੈ? ਕੈਨੇਡਾ ਦਾ ਡਿਫੈਂਸ ਬਜਟ ਜਿਹੜਾ ਹੈ ਪਿਛਲੇ ਫਿਸਕਲ ਵਰ੍ਹੇ ਦੇ ਵਿੱਚ ਜਿਹੜਾ 31 ਮਾਰਚ ਨੂੰ ਖਤਮ ਹੋਇਆ ਉਹ 63 ਬਿਲੀਅਨ ਤੱਕ ਜਿਹੜਾ ਜਾ ਰਿਹਾ। ਇੱਧਰ ਮਾਰਕ ਕਾਰਨੀ ਜ਼ੋਰ ਦੇ ਰਹੇ ਨੇ ਕਿ ਕੈਨੇਡਾ ਨੂੰ ਅਸੀਂ ਇੱਕ ਸਮਰੱਥ ਮੁਲਕ ਜਿਹੜਾ ਹੈ ਉਹ ਬਣਾਉਣਾ ਹੈ ਜੀ। ਟਿਮ ਹੋਟਲਸ ਵੱਲੋਂ ਕੈਨੇਡਾ ਦੇ ਵਿੱਚ $400 ਮਿਲੀਅਨ ਖਰਚ ਕੇ ਆਪਣੇ ਰੈਸਟੋਰੈਂਟਾਂ ਨੂੰ ਬਿਹਤਰ ਬਣਾਇਆ ਜਾਵੇਗਾ, ਕਸਟਮਰਾਂ ਲਈ ਵਧੀਆ ਬਣਾਇਆ ਜਾਵੇਗਾ, ਅਤੇ ਇਸ ਲਈ ਮਿਲੀਅਨਸ ਡਾਲਰ ਖਰਚੇ ਜਾਣਗੇ। ਇਹਦੇ ਵਿੱਚ ਕੁਛ ਅਜੇ ਤੱਕ ਜਿਹੜਾ ਅਨਾਊਂਸਮੈਂਟ ਕੀਤੀ ਗਈ ਹੈ, ਗ੍ਰੇਟਰ ਟੋਰਾਂਟੋ ਏਰੀਆ ਦੇ 68 ਰੈਸਟੋਰੈਂਟ ਅਤੇ ਕੁਛ ਉਸੇ ਪਾਸੇ ਜਿਹੜੇ ਹੈਗੇ ਨੇ ਹੋਰ ਰੈਸਟੋਰੈਂਟ, ਅਤੇ ਉੱਧਰ ਜਿਹੜੀਆਂ ਕੁਛ ਨਵੇਂ ਲੋਕੇਸ਼ਨ ਵੀ ਖੋਲ੍ਹ ਰਹੇ ਨੇ। ਸੋ ਇਹ ਕੀਤਾ ਕਹਿੰਦੇ ਇਸ ਕਰਕੇ ਜਾ ਰਿਹਾ ਕਿ ਡੰਕਿਨਸ ਡੋਨਟਸ ਜਿਹੜੇ ਨੇ ਜੀ ਉਹ ਕੈਨੇਡਾ ਦੇ ਵਿੱਚ ਵਾਪਸ ਪਰਤ ਰਹੇ ਨੇ, ਅਤੇ ਸ਼ਾਇਦ ਉਹਨਾਂ ਦੀ ਇਸ ਐਲਾਨ ਤੋਂ ਬਾਅਦ ਜਿਹੜਾ ਇਹ ਟਿਮ ਹੋਟਨ ਜੋ ਕੈਨੇਡੀਅਨ ਹੈ ਇਹਨਾਂ ਨੇ ਇਹ ਕਿਹਾ। ਪਿਛਲੇ ਦਿਨਾਂ ਵਿੱਚ ਇੱਕ ਐਕਸਟੋਰਸ਼ਨ ਨਾਲ ਫਰੋਤੀਆਂ ਨਾਲ ਸੰਬੰਧਿਤ ਇੱਕ ਖਬਰ ਆਪ ਜੀ ਨੇ ਸਾਂਝੀ ਕੀਤੀ ਸੀ, ਅਤੇ 4 ਜਣੇ ਫੜ ਲਏ ਸੀ ਅਤੇ 5ਵਾਂ ਸ਼ੱਕੀ ਗਗਨਦੀਪ ਸਿੰਘ 29 ਸਾਲਾਂ ਦਾ ਫਰਾਰ ਸੀ। ਐਡਮਿੰਟਨ ਤੋਂ ਇੱਕ ਬੰਦਾ ਅਗਵਾ ਕਰਕੇ ਲਿਆਂਦਾ ਅਤੇ ਉਹਨੂੰ ਕੁੱਟਿਆ ਮਾਰਿਆ ਗਿਆ। ਅਗਵਾ ਕਰਕੇ ਪਹਿਲਾਂ ਉਹਨੂੰ ਲੈਣ ਗਏ, ਫਿਰ ਲਿਆਂਦਾ, ਫਿਰ ਕੁੱਟਿਆ ਮਾਰਿਆ, ਫਿਰ ਇੱਕ ਉਹਨੂੰ ਕਿਹਾ ਕਿ ਫਲਾਨੇ ਬੰਦੇ ਨੂੰ ਘਰ 'ਚੋਂ ਬਾਹਰ ਬੁਲਾਓ, ਉਹਦੇ ਕੋਲੋਂ ਪੈਸੇ ਦੇ, ਐਕਸਟੋਰਸ਼ਨ ਨਾਲ ਜੁੜੀ ਗਈ ਹੈ ਹੁਣ ਗੱਲ ਇਹੋ। ਅਤੇ ਇਸ ਕੇਸ ਦੇ ਵਿੱਚ 4 ਫੜੇ ਗਏ ਸੀ ਅਤੇ 5ਵਾਂ ਗਗਨਦੀਪ ਫਰਾਰ ਸੀ। ਪੁਲਿਸ ਨੇ ਕਿਹਾ ਉਹਦੇ ਲਈ ਪੁਲਿਸ ਨੇ ਕਿਹਾ ਸੀ ਕਿ ਸਾਨੂੰ ਲੱਭਣ 'ਚ ਮਦਦ ਕਰੋ। ਉਹ ਲੱਭ ਪਿਆ ਪਰ ਕਿੱਥੋਂ ਫੜਿਆ, ਕਿਵੇਂ ਫੜਿਆ, ਇਹ ਨਹੀਂ ਇਸ ਗਗਨਦੀਪ ਸਿੰਘ ਅਤੇ ਹਥਿਆਰਾਂ ਨਾਲ ਸੰਬੰਧਿਤ ਅਤੇ ਐਕਸਟੋਰਸ਼ਨ ਦੇ ਕੇਸ ਹੈਗੇ ਨੇ ਜੀ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਹਿਲੀ ਵਾਰੀ ਕਰਵਾਈ ਜਾ ਰਹੀ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ 'ਤੇ ਸਵਾਲ ਨੇ। ਕਾਂਗਰਸ ਵਾਲੇ ਅਤੇ ਭਾਜਪਾ ਵਾਲੇ ਕਹਿੰਦੇ ਕਿ ਆਮ ਆਪ ਸਰਕਾਰ ਜਿਹੜੀ ਹੈ ਵੋਟਰਾਂ ਦੇ ਅੰਕੜੇ ਇਕੱਠੇ ਕਰ ਰਹੀ ਹੈ ਅਤੇ ਰਾਜਨੀਤਿਕ ਟੂਲ ਹੈ। ਅਸਲ ਵਿੱਚ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਨਸ਼ਾ ਅਤੇ ਸਮਾਜਿਕ ਆਰਥਿਕ ਜਨਗਣਨਾ ਸ਼ੁਰੂ ਕੀਤੀ ਹੈ, ਜਿਸ ਦਾ ਅਰਥ ਤੈਅ ਕਿਹਾ ਜਾ ਰਿਹਾ ਕਿ ਨਸ਼ਿਆਂ ਦੀ ਸਮੱਸਿਆ ਕਿੰਨੀ ਵੱਡੀ ਹੈ ਅਤੇ ਇਸ ਬਾਰੇ ਜਾਣਕਾਰੀ ਲੈਣਾ ਅਤੇ ਇਸਤੇਮਾਲ ਕੀਤੇ ਜਾ ਰਹੇ ਨਸ਼ੀਲੇ ਪਦਾਰਥਾਂ ਦੀ ਪਛਾਣ ਕਰਨਾ। ਸੋ ਇਹਦੇ ਮੁਤਾਬਕ ਇਸ ਮੁਹਿੰਮ ਦੀ ਮਿਆਦ 3 ਮਹੀਨੇ ਅਤੇ ਸਰਵੇ ਪੂਰਾ ਕੀਤਾ ਜਾਵੇਗਾ ਅਤੇ 65 ਲੱਖ ਪਰਿਵਾਰਾਂ ਤੱਕ ਪਹੁੰਚ ਕੇ ਪੂਰੀ ਜਾਣਕਾਰੀ ਇਕੱਤਰ ਜਿਹੜੀ ਹੈ ਉਹ ਕੀਤੀ ਜਾਵੇਗੀ ਜੀ। ਅੱਜ ਦੇ ਪ੍ਰੋਗਰਾਮ ਵਿੱਚ ਬਸ ਇੰਨਾ ਹੀ ਖਬਰਾਂ ਦੇ ਸੰਬੰਧ ਵਿੱਚ, ਅਤੇ ਭੁੱਲਾ ਚੁੱਕਾ ਲਿਖਵਾਂ ਜੀ, ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।
1: The time is 5 p.m. You are listening to Fairchild Radio, CHKF FM 94.7, a multicultural radio station in Calgary.

0: ਸਹੀ ਭਾਈਚਾਰਾ ਰੋਜ਼ਾਨਾ ਦੀ ਜ਼ਿੰਦਗੀ ਨੂੰ ਸੁਖਾਲਾ ਬਣਾ ਦਿੰਦਾ ਹੈ। ਨਾਰਥ ਈਸਟ ਕੈਲਗਰੀ ਦੇ ਹਕਸਲੇ ਵਿੱਚ ਹਰ ਚੀਜ਼ ਇਸੇ ਗੱਲ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ। ਪਾਰਕਾਂ ਅਤੇ ਰਸਤਿਆਂ ਤੋਂ ਲੈ ਕੇ ਨੇੜਲੇ ਸਕੂਲਾਂ, ਸ਼ਾਪਿੰਗ ਅਤੇ ਪੂਰੇ ਸ਼ਹਿਰ ਤੱਕ ਪਹੁੰਚ, ਇਹ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਪਰਿਵਾਰ ਆਪਸ ਵਿੱਚ ਜੁੜੇ ਰਹਿ ਸਕਦੇ ਨੇ, ਆਪਣੀ ਰੋਜ਼ਾਨਾ ਦੀ ਰੁਟੀਨ ਬਣਾ ਸਕਦੇ ਨੇ ਅਤੇ ਸ਼ੁਰੂ ਤੋਂ ਹੀ ਘਰ ਵਰਗਾ ਮਹਿਸੂਸ ਕਰ ਸਕਦੇ ਨੇ। ਸਿਰਫ ਇੱਕ ਨਵਾਂ ਭਾਈਚਾਰਾ ਹੀ ਨਹੀਂ, ਤੁਹਾਡੇ ਭਵਿੱਖ ਨੂੰ ਉਸਾਰਨ ਦੀ ਇੱਕ ਜਗ੍ਹਾ। ਹਕਸਲੇ ਦੀ ਖੋਜ ਕਰੋ ਜਿੱਥੇ ਜੀਵਨ ਸਹੀ ਜਗ੍ਹਾ ਸਥਿਤ ਹੈ। genesisland.com ਤੇ ਜਾਓ।
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
2: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 90

0: 4.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: ਦੋਸਤੋ ਡੈਨ ਸਿੱਧੂ ਲਾਈਵ ਇਨ ਲੋਕ ਸਾਥ ਤੁਸੀਂ ਹਰ ਐਤਵਾਰ 5 ਵਜੇ ਤੋਂ ਲੈ ਕੇ 7 ਵਜੇ ਤੱਕ ਸੁਣ ਸਕਦੇ ਹੋ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਦੇ ਮਸਲੇ ਮਿੰਟੂ ਗੁਰੇ ਸਰੀਆ ਤੋਂ ਪੰਜਾਬ ਤੇ ਭਾਰਤ ਦੀਆਂ ਖਬਰਾਂ ਸਟੂਡੀਓ ਨੰਬਰ 403-717-1947
2: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਨਵਾਂ ਟਰੱਕ ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ। ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ।
1: ਸੁਣੋ ਸੁਣੋ ਸੁਣੋ, ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ, ਜਰਾ ਧਿਆਨ ਨਾਲ ਸੁਣੋ। ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ। ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ। ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ। ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ, ਸੋਨਿਕ ਇੰਸ਼ੋਰੈਂਸ 587-832-1208।
2: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ, ਮੈਟਰਸ, ਸੋਫਾ ਸੈੱਟ, ਅਪਲਾਈਂਸਿਸ, ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ। ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਨਰਿਜ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ। ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਜ਼ ਅਖਬਾਰ ਦੇ ਵਿੱਚ ਛਪਦੀਆਂ ਨੇ। ਪਤਾ ਹੈ 3451 ਸਨਰਿਜ ਵੇ, ਨਾਰਥ ਈਸਟ ਕੈਲਗਰੀ। ਫੋਨ ਨੰਬਰ 4037266200, 403-726-1200।
0: ਬੜੇ ਸੋਚਾਂ ਚ ਪਏ ਹੋ ਵੀਰ ਜੀ, ਕੀ ਗੱਲ ਹੋ ਗਈ?
3: ਥੱਕ ਗਏ ਆ ਘਰ ਲੱਭ ਲੱਭ ਕੇ। ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ।
0: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ, ਕੈਲਗਰੀ ਚ ਨਹੀਂ। ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ।
3: ਕਰ ਲਿਆ ਜੀ ਨੋਟ, ਫੋਨ ਨੰਬਰ 403-618-2112।
0: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਿਟਰ ਅਰੁਣ ਕੌਸ਼ਲ।
3: ਅੱਛਾ ਜੀ, ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ?
0: ਜੀ ਹਾਂ, ਕੱਲੇ ਘਰ ਨਹੀਂ, ਪ੍ਰੋਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ, ਘਰ ਖਰੀਦਣਾ ਹੋਵੇ ਜਾਂ ਵੇਚਣਾ, ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ। ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ। ਪ੍ਰੋਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112। ਅਰੁਣ ਕੌਸ਼ਲ। ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757। ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
3: ਕਿੱਦਾਂ ਵੀਰੇ, ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ, ਤੇਰਾ ਫੋਨ ਵੀ ਨਹੀਂ ਲੱਗਾ। ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ?
4: ਲੱਭਣਾ ਕਿੱਥੋਂ ਭਰਾਵਾ, ਮੈਂ ਤਾਂ ਇੰਡੀਆ ਗਿਆ ਸੀ।
3: ਕੀਤਾ ਨਾ ਉਹੀ ਕੰਮ, ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ।
4: ਲੈ ਦੱਸ, ਬੱਚਿਆਂ ਵਾਲੀ ਗੱਲ ਕਰਦਾ ਤੂੰ? ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ। ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408।
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ। ਤਸੱਲੀ ਬਖਸ਼ ਤੇ ਤੇਜ਼ ਸਰਵਿਸ, ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ। 403-607-4208 ਅਕਾਲ ਫੋਰਨ ਐਕਸਚੇਂਜ।
5: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ, ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ। ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ। ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ।
6: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ, ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ, ਪਹਿਲਾਂ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ। ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਆ।
5: ਜੀ ਹਾਂ, ਮੈਕਸਵੈਲ ਸੈਂਟਰਲ ਰਿਐਲਿਟੀ ਨਾਲ ਕੰਮ ਕਰਦੇ ਜੱਗੀ

0: ਵਾਲਿਆਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ। ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445 403-616-2445।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001। ਸੋਨਿਕ ਇੰਸ਼ੋਰੈਂਸ।
3: ਹੈਲੋ ਗੋਪੀ, ਸ਼ੁਕਰ ਆ ਤੂੰ ਫੋਨ ਚੁੱਕ ਲਿਆ। ਜਿੱਦਣ ਦਾ ਨਵਾਂ ਘਰ ਲਿਆ, ਸੱਜਣ ਮਿੱਤਰ ਫੋਨ ਚੁੱਕਣੋਂ ਵੀ ਗਏ।
4: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ। ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ?
3: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ। ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
5: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 403-870-1790 403-870-1790 ਸਟਾਰ ਮੂਵਿੰਗ।
6: ਸਤਿ ਸ਼੍ਰੀ ਅਕਾਲ ਭੈਣ ਜੀ, ਕੈਲਗਰੀ ਚ ਤੁਹਾਡਾ ਸਵਾਗਤ ਹੈ।
7: ਧੰਨਵਾਦ ਭੈਣ ਜੀ, ਪਰ ਮੇਰਾ ਇੱਕ ਮਸਲਾ ਹੱਲ ਕਰੋ। ਮੈਂ ਤਾਂ ਕੈਲਗਰੀ ਵਿੱਚ ਨਵੀਂ ਆ, ਕੋਈ ਵਧੀਆ ਜਿਹਾ ਬਿਊਟੀ ਪਾਰਲਰ ਦੱਸੋ।
6: ਵਧੀਆ ਬਿਊਟੀ ਪਾਰਲਰ? ਉਹ ਤਾਂ ਫਿਰ ਨੂਰ ਸਪਾ ਐਂਡ ਹੇਅਰ ਕੱਟ ਵਾਲੇ ਹੀ ਆ।
8: ਮੇਕਅਪ, ਹੇਅਰ ਕੱਟ, ਵੈਕਸਿੰਗ, ਥਰੈਡਿੰਗ, ਫੇਸ਼ੀਅਲ, ਮੈਨੀਕਿਓਰ, ਪੈਡੀਕਿਓਰ, ਹਾਈਲਾਈਟਸ ਵਗੈਰਾ ਸਭ ਕੁਝ।
6: ਨੂਰ ਸਪਾ ਤੋਂ ਮਸਾਜ ਕਰਾਉਣੀ ਹੈ ਤਾਂ ਡਾਇਰੈਕਟ ਬਿਲਿੰਗ ਵੀ ਅਵੇਲੇਬਲ ਹੈ। ਮੇਕਅਪ ਅਤੇ ਹੇਅਰ ਕੱਟ ਲਈ ਯਾਦ ਰੱਖੋ ਨੂਰ ਸਪਾ ਐਂਡ ਹੇਅਰ ਕੱਟ 403-471-5435 2180-151 ਸਕਾਈ ਵਿਊ ਬੇ ਨਾਰਥ ਈਸਟ ਕੈਲਗਰੀ। ਨੂਰ ਸਪਾ ਐਂਡ ਹੇਅਰ ਕੱਟ।
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
9: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਤੇ। ਥੈਂਕ ਯੂ।
10: Washes away the dust of everyday life.
11: Love you in search of words.
12: ویلکم بیک 94.7 FM پر آپ پروگرام سن رہے ہیں سنگیت، میں ہوں شان۔ اسٹوڈیوز کے نمبر 403-717-1947 اور پروگرام کے بعد کبھی کوئی تعریف تنقید کچھ کہنا ہو 403-612-6100 از دا نمبر ٹو ریمبر۔ اور بریک سے پہلے ہم بات کر رہے تھے نمل نالج سٹی کا جو شو ہونے جا رہا ہے، فنڈ ریزنگ ایونٹ June 6, 2026 یعنی نیکسٹ سیٹ، ناٹ نیکسٹ سیٹرڈے بٹ دا فالوئنگ سیٹرڈے، میگنولیا ہال نارتھ ایسٹ میں ہونے جا رہا ہے۔ اینوئل ایونٹ ہے، 10-12 سال سے ہو رہا ہے، موسٹلی لوگ جانتے ہیں۔ اگر آپ نہیں جانتے تو دس از دا بیسٹ اپرچونیٹی ٹو نو اباؤٹ دس ایونٹ۔ میرے ساتھ جو آرگنائزنگ کمیٹی ہے اس میں ایک ہے یوتھ کی کمیٹی، جو ان کی اپنی رسپانسبلٹی ہیں۔ سو یوتھ میں سے میرے پاس بہت ہی تین بریلینٹ ٹیم ممبرز ہیں یہاں پر۔ میرے پاس ہیں لینا، دعا اینڈ علیزہ۔ علیزہ لیڈ کرتی ہیں یوتھ کی کمیٹی کو، اور بریک سے پہلے ہم بات چیت کر رہے تھے کہ وائی دس از امپورٹنٹ فار کڈز جو یہاں بورن ہوتے ہیں، وہ کیوں بیک ہوم ان کے لیے امپورٹنٹ ہیں، کیوں ایجوکیشن ان کے لیے نیئر اینڈ ڈیئر ہے۔ یہ چیزوں پہ ہم نے بات کی، اور شو میں ہم کیا ایکسپیکٹ کر سکتے ہیں تھوڑا سا اور اس پہ بات کرتے ہیں۔ ایک بار پھر آپ کو ویلکم، تھوڑا تھوڑا پاس ہو جائیے مائک کے۔ یہ جو ایک مجھے تھوڑی ہیپی نیوز یہ بھی پتا چلی ہے کہ ٹو چینج آر پیپلز مائنڈ سیٹ کے تھوڑا جلدی آئیں، کچھ ایکسائٹنگ کوئی گفٹس وغیرہ ہیں کوئی پہلے 100 لوگوں کے لیے۔ دعا، وڈ یو لائک ٹو ایکسپلین ا لٹل بٹ آف دیٹ؟
13: Yeah, so a little bit of motivation to be there on time. If you're there by 6:30, the first 100 people who are there will get

0: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
1: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
1: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
1: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 403-617-1868।
3: Sit back, relax and fasten your seat belts. This is going to be a hell of a ride. ekdam chikas, hey bidu chikas bole to ekdam dhasi dhasi bole to cool hai and right here one of Atif Aslam's favorite song baat bade time pehle kabhi ruka hai na aaj rukega last presentation of the event enjoy kijiye and I will see you at the side of the song